0: ਤਿੰਨਾ ਸੂਤਕ ਨਾਏ ਪੌੜੀ ਸਤਿਗੁਰ ਵੱਡਾ ਕਰ ਸਲਾਹੀਐ
1: ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲ ਤਾਂ ਨਦਰੀ ਆਈਆਂ ਜਾਤ ਭਾਣਾ ਤਾਂ ਮਨ ਵਸਾਈਆਂ ਕਾਰੂ ਕਾ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢਿਆ ਵਰਿਆਈਆਂ ਸਹਿਤ ਉੱਠਿਆ ਨੌ ਨਿੰਦ ਪਾਈਆਂ ਸਹਿਤ ਉੱਠਿਆ ਨੌ ਨਿੰਦ ਪਾਈਆਂ।

ਪੰਡਾ ਹੀ ਪੰਡ ਉਪਜਾ ਪੰਡਾ ਬਾਜ ਨਾ ਕੋਏ ਨਾਨਕ ਪੰਡਾ ਬਹਰਾ ਇੱਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਐ ਭਗਰਤੀ ਚਾ ਨਾਨਕ ਤੇ ਮੁਖ ਉਜਲੇ ਤਿਸ

0: ਵਰਗਾ ਸਟੀਆ ਮੋਤੂ ਕਾਫੀ ਕੇ ਪਾਹੇ ਫਿੱਕਾ ਮੂਰਖ ਆਖੀਐ ਪਾਣਾ ਲੈ ਸਜਾਏ ਮਹੱਲਾ ਪਹਿਲਾ
1: ਅੰਦਰ ਝੂਠੇ ਤਾਜ ਬਾਹਰ ਦੁਨੀਆਂ ਅੰਦਰ ਪਹਿਲਾ ਸਰਤੀ ਰੱਜੇ ਨਾਵੇ ਉਤਰੇ ਨਾਹੀ ਮੈਂ ਜਿਨ ਪਟ ਅੰਦਰ ਬਾਹਰ ਗੁਦਰ ਤੇ ਭਲੇ ਸੰਸਾਰ ਤਿੰਨੇ ਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵੈ ਚੁੱਪ ਭੀ ਕਰ ਜਾਹੇ ਪਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੇ ਨਾ ਖਤ ਮੰਗ

ਕੌੜੀ ਆਪੇ ਹੀ ਕਰਨਾ ਕੀ ਉਹ ਕਲ ਆਪੇ ਹੀ ਤੈ ਧਾਰੀ ਹੈ ਦੇਖੇ ਕੀਤਾ ਆਪਣਾ ਤਰਕ ਚੀ ਪੱਕੀ ਸਾਰੀ ਹੈ ਜੋ ਆਇਆ ਸੋ ਚਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿ ਉਸ ਮਨੋ ਵਸਾਰੀ ਹੈ ਆਪਣ ਹੱਥੀ ਆਪਣਾ ਆਪੇ ਹੀ ਕਾ ਸਵਾਰੀ ਹੈ।

0: ਪਰਮਾਤ ਸਾਹਿਬ ਕੋਠਾ ਜੋ ਮਿਲੇ ਮਹੱਲਾ ਦੂਜਾ
1: ਇੱਕ ਨਹੀਂ ਚਾਕਰੀ ਜਿਤ ਭੋਗ ਸਮਝ ਜਾਏ ਨਾਨਕ ਸੇਵਕ ਕਾਢੀਏ ਜਿਸੇ ਤੀ ਖਸਮ ਸਮਾਏ ਪਾੜੀ ਨਾਨਕ

ਮੈਂ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੀ ਸੀ। ਆਓ ਹੁਣ ਸਮਾਧ ਫਰਮਾਨੇ ਸੂਫੀਆਨਾ ਕਲਾਮ।

ਕਦੀ ਆਮਿਲ ਬਿਰਹੋ ਸਤਾਈ ਨੂੰ। ਹੁਣੇ ਤੁਸੀਂ ਸਾਇਦਾ ਬੇਗਮ ਦੀ ਆਵਾਜ਼ ਵਿਚ ਇਹ ਸੂਫ਼ੀਆਨਾ ਕਲਾਮ ਸੁਣਿਆ। ਪਾਣੀ ਵਾਂਗ ਜਿਉ ਨੀ ਜਿੰਦੇ, ਪਾਣੀ ਵਾਂਗ ਵਿਹਾ, ਡਿੱਗਣ ਵੇਲੇ ਝਰਨਾ ਬਣਦਾ, ਤੁਰਨ ਵੇਲੇ ਦਰਿਆ। ਤੇ ਸਭਨ ਆਹੋ ਸੁਣੀਏ ਦਿਲ ਬਹਾਰ ਦੀ ਆਵਾਜ਼ ਵਿਚ ਇਹ ਸੂਫ਼ੀਆਨਾ ਕਲਾਮ। ਕੁੱਲੀ ਰਾਹ ਵਿਚ ਪਾਈ ਅਸਾਂ ਤੇਰੇ, ਆਂਦਾ ਜਾਂਦਾ।

ਪੰਜਾਬ ਵਿੱਚ ਪਾਈ ਅਸਾਂ ਤੇਰੇ ਆਂਦਾ ਜਾਂਦਾ ਧੱਕਦਾ ਰਹੀ ਦਿਲਬਹਾਰ ਦੀ ਆਵਾਜ਼ ਚ ਹੁਣ ਤੁਸੀਂ ਇਹ ਸੂਫੀਆਨਾ ਕਲਾਮ ਸੁਣ ਰਹੇ ਸੀ ਮੈਂ ਤਾਂ ਰੱਖਿਆ ਗੁਨਾਹਾਂ ਨੂੰ ਲੁਕਾ ਕੇ ਕਿ ਲੋਕਾਂ ਭਾਣੇ ਘੁੰਡ ਕੱਢਿਆ ਆ ਹੁਣ ਜੋਤੀ ਨੂਰਾਂ ਤੇ ਸੁਲਤਾਨਾ ਨੂਰਾਂ ਨੂੰ ਸੁਣੀਏ

0: मैं में चोक रांझण दी जाना नाल मेरे कोई चले। आबिदा परवीन दे गाए इस सुफियाना कलाम दे नाल ही नेबरहुड सर्विस दी पंजाबी सेवा दी पहली सभा
1: ਹੁਣ ਤੁਸੀਂ ਸਮਾਤ ਫਰਮਾ ਰਹੇ ਸੀ ਸੁਫੀਆਨਾ ਕਲਾਮ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਪੰਜਾਬੀ ਸੇਵਾ। ਸਾਡੇ ਸਟੂਡੀਓ ਦੇ ਘੜੀ ਦੇ ਮੁਤਾਬਿਕ ਇਸ ਵੇਲੇ ਸਵੇਰ ਦੇ 6:28 ਤੇ 27 ਸੈਕਿੰਡ ਹੋਏ ਨੇ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

ਆਪਣੇ ਖਤਰ ਦੇ ਸਾਬਕ ਅਮੀਰ ਸ਼ੇਖ ਮੁਹੰਮਦ ਬਿਨ ਖਲੀਫਾ ਅਲ ਥਾਨੀ ਦੇ ਦੇਹਾਂਤ ਤੋਂ ਸ਼ਰਧਾਂਜਲੀ ਦੇਣ ਲਈ ਅੱਜ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਉਨ੍ਹਾਂ ਦਾ ਕਹਿਣ ਦੇਹਾਂਤ ਹੋ ਗਿਆ ਸੀ। ਸੋਗ ਦੌਰਾਨ ਦੇਸ਼ ਭਰ ਦੀਆਂ ਉਨ੍ਹਾਂ ਸਾਰੀਆਂ ਇਮਾਰਤਾਂ ਦਾ ਰਾਸ਼ਟਰੀ ਚੰਦਾ ਅੱਡਾ ਚੁੱਕਿਆ ਹੋਏਗਾ, ਜਿੱਥੇ ਰਾਸ਼ਟਰੀ ਚੰਦਾ ਨਿਯਮਿਤ ਤੌਰ ਤੇ ਲਹਿਰਾਇਆ ਜਾਂਦਾ ਹੈ। ਅੱਜ ਕੋਈ ਵੀ ਅਧਿਕਾਰਕ ਮਨੋਰੰਜਨ ਪ੍ਰੋਗਰਾਮ ਨਹੀਂ ਆਯੋਜਿਤ ਕੀਤਾ ਜਾਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕ ਅਮੀਰ ਸ਼ੇਖ ਮੁਹੰਮਦ ਬਿਨ ਖਲੀਫਾ ਅਲ ਥਾਨੀ ਦੇ ਦੇਹਾਂਤ ਤੇ ਸੋਗ ਪ੍ਰਗਟ ਕੀਤਾ ਤੇ ਕਿਹਾ ਕਿ ਉਹ ਇਕ ਦੂਰਦਰਸ਼ੀ ਨੇਤਾ ਸਨ ਜਿਨ੍ਹਾਂ ਨੇ ਕਤਰ ਨੂੰ ਵਿਕਾਸ ਅਤੇ ਖੁਸ਼ਹਾਲੀ ਦੀਆਂ ਨਵੀਆਂ ਉਚਾਈਆਂ ਤੇ ਪਹੁੰਚਾਇਆ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਸੰਸਦੀ ਮਾਮਲਿਆਂ ਅਤੇ ਪਾਰਟੀਆਂ ਦੇ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਭਾਰਤ ਸਰਕਾਰ ਵੱਲੋਂ ਸੋਗ ਸੁਨੇਹੇ ਦੇਣ ਲਈ ਕਤਰ ਜਾ ਰਹੇ ਨੇ। ਸਿਹਤ ਅਤੇ ਪਰਿਵਾਰ ਭਲਾਈ

ਸੁਰੱਖਿਆ ਪ੍ਰਦਾਨ ਕਰਨਾ ਹੈ। ਇਹ ਨੀਤੀ ਇੱਕ ਭਰੋਸੇਯੋਗ, ਸਮਾਵੇਸ਼ੀ, ਆਤਮ ਨਿਰਭਰ ਅਤੇ ਪ੍ਰਭਾਵ ਮੁਖੀ ਸਿਹਤ ਖੋਜ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਹੈ ਜੋ ਜਨਤਕ ਸਿਹਤ ਜ਼ਰੂਰਤਾਂ ਪ੍ਰਤੀ ਸੰਵੇਦਨਸ਼ੀਲ ਅਤੇ ਜਵਾਬਦੇਹ ਹੋਏ। ਤੁਹਾਡੇ ਵਿੱਚ ਇੱਕ ਰਾਸ਼ਟਰੀ ਸਿਹਤ ਖੋਜ ਏਜੰਡਾ ਬਣਾਉਣ ਦੀ ਵੀ ਤਜਵੀਜ਼ ਹੈ। ਮੰਤਰਾਲੇ ਨੇ ਕਿਹਾ ਕਿ ਖੁਦਾ ਨੀਤੀ ਵੱਖ ਵੱਖ ਹਿੱਸੇਦਾਰਾਂ ਨਾਲ ਵਿਆਪਕ ਸਲਾਹ ਮਸ਼ਵਰੇ ਤੋਂ ਬਾਅਦ ਅਤੇ ਉਨ੍ਹਾਂ ਦੇ ਸੁਝਾਵਾਂ ਅਤੇ ਸਿਫਾਰਸ਼ਾਂ ਨੂੰ ਸ਼ਾਮਲ ਕਰਕੇ ਤਿਆਰ ਕੀਤੀ ਗਈ ਹੈ। ਮੰਤਰਾਲੇ ਨੇ 27

parte di Arctic Fiber, il mio scritto per me. D'ora che poi le trovo qui, quel Avispring Triangle. Ciò è anche per la Unione Belgium di Open Your Program, quindi Goal, Tails e Tails Lops, Smooth of Carina, l'ultima parte che è parte di Open Union, o parte di Unes, e per parte tecnologica per il centro di meeting del più costale anche. Apprendore del figlio Paolo, ci riguarda solo la storia della Unione Finland, ad ora prende, o parte di Finland, o parte di Unes, e più costale anche. Finlandi apni la program sui gol dur sanchar unnat ke nirman saavsutri urga gati sulta ke nivinta de kitra ke sahyog bhi kuf karambi Finlandi mukh kampiyan ko kodi sinsthavan da dora karna ge Vietnam de fu kuk ta punale kishti palkan de kapnale ke jaun gong wale 15 paalti salani indi amlet tak bihan adi paalti vaapas ke andi adi ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਵੀਅਤਨਾਮ ਵਿੱਚ ਪਾਰਟੀ ਦੂਤ ਕਰਨਾ ਕਿਹਾ ਕਿ ਉਡਾਨ ਹੋ ਚੀ ਮਿਨ ਸਿਟੀ ਤੋਂ ਸਥਾਨਕ ਸਮੇਂ ਅਨੁਸਾਰ ਸ਼ਾਮੀ 6 ਵਜੇ ਰਵਾਨਾ ਹੋਵੇਗੀ ਅਤੇ ਪਾਰਟੀ ਸਮੇਂ ਅਨੁਸਾਰ ਰਾਤੀ ਲਗਭਗ 9:30 ਵਜੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੇਗੀ ਦੂਤ ਕਰਨੇ ਦੇ ਕਿਹਾ ਕਿ ਸਬੰਧਤ ਰਾਜ ਸਰਕਾਰਾਂ ਨੂੰ ਅੰਤਿਮ ਸੰਸਕਾਰ ਲਈ ਪੀੜਤ ਪਰਿਵਾਰਾਂ ਨਾਲ ਤਾਲਮੇਲ ਕਰਨ ਦੀ ਬੇਨਤੀ ਕੀਤੀ ਗਈ ਹੈ ਇਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ IRGC ਨੇ ਜੋਰਡਨ ਬਹਿਰੀਨ ਅਤੇ ਕੁਵੈਤ ਵਿੱਚ ਅਮਰੀਕੀ ਫੌਜੀ ਟਿਕਾਣੇ ਤੇ ਮਿਸਾਈਲ ਅਤੇ ਡਰੋਨ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ ਇਰਾਨ ਨੇ ਇਸ ਨੂੰ ਅਮਰੀਕਾ ਵੱਲੋਂ ਹਾਲ ਹੀ ਵਿੱਚ ਇਸ ਤੇ ਫੌਜੀ ਟਿਕਾਣੇ ਤੇ ਕੀਤੇ ਗਏ ਹਮਲਿਆਂ ਦਾ ਜਵਾਬ ਕਰਾਰ ਦਿੱਤਾ ਹੈ ਇਰਾਨ ਦੀ ਸਰਕਾਰੀ ਨਿਊਜ਼ ਏਜੰਸੀ ਅਨੁਸਾਰ ਇਸ ਕਾਰਵਾਈ ਵਿੱਚ ਜੋਰਡਨ ਦੇ ਪ੍ਰਿੰਸ ਹਸਨ ਹਵਾਈ ਅੱਡੇ ਬਹਿਰੀਨ ਦੇ ਸ਼ੇਖ ਈਸਾ ਹਵਾਈ ਅੱਡੇ ਅਤੇ ਕੁਵੈਤ ਵਿੱਚ ਅਲੀ ਅਲ ਸਲੇਮ ਅਤੇ ਅਹਿਮਦ ਅਲ ਜਬੇਰ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ IRGC ਨੇ ਦਾਅਵਾ ਕੀਤਾ ਕਿ ਇਸ ਨਾਲ ਇੰਧਨ ਡਿਪਾਂ ਗੋਲਾ ਬਰੂਦ ਭੰਡਾਰ ਸਹੂਲਤਾਂ ਭਲਾਈ ਹਵਾਈ ਰੱਖਿਆ ਪ੍ਰਣਾਲੀ ਅਤੇ ਰਡਾਰ ਟਾਂਕੋ ਨੂੰ ਨੁਕਸਾਨ ਪਹੁੰਚਿਆ ਇਰਾਨ ਨੇ ਅਮਰੀਕਾ ਨੂੰ ਹੋਰਮੁਜ਼ ਸਟ੍ਰੇਟ ਵਿੱਚ ਕੋਈ ਹੋਰ ਫੌਜੀ ਕਾਰਵਾਈ ਕਰਨ ਵਿਰੁੱਧ ਚੇਤਾਵਨੀ ਵੀ ਦਿੱਤੀ ਹੈ ਇਹ ਦਾਅਵੇ ਅਮਰੀਕੀ ਸੈਂਟਰ ਕਮਾਂਡ ਸੈਂਟਕੋਮ ਵੱਲੋਂ ਇੱਕ ਵੱਡੇ ਆਪਰੇਸ਼ਨ ਤੋਂ ਬਾਅਦ ਕੀਤੇ ਗਏ ਜਿਸ ਵਿੱਚ ਇਰਾਨ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਮਿਜ਼ਾਈਲ ਅਤੇ ਡਰੋਨ ਟਿਕਾਣੇ ਪੈਟਰੋਲ ਤੇ ਰਡਾਰ ਟਾਂਕੇ ਅਤੇ ਸਮੁੰਦਰੀ ਫੌਜ ਦੀਆਂ ਰਣਨੀਤਿਕ ਸੰਪਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜੁਰਾਸਿਕ ਪਾਰਕ ਤੇ ਦ ਪਿਆਨੋ ਵਰਗੀ ਫਿਲਮਾਂ ਚ ਆਪਣੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ ਨਿਊਜ਼ੀਲੈਂਡ ਦੇ ਅਦਾਕਾਰ ਸੈਮ ਨੀਲ ਦਾ ਦਸਵਾਂ ਹੋ ਗਿਆ ਉਹ 78 ਸਾਲ ਦੇ ਸਨ ਉਹਨਾਂ ਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਅੱਜ ਸਿਡਨੀ ਵਿੱਚ ਅਚਾਨਕ 81 ਮੈਡੀਕਲ ਸਥਿਤੀ ਤੋਂ ਬਾਅਦ ਦਸਵਾਂ ਹੋ ਗਿਆ ਪੰਚਾਇਤੀ ਰਾਜ ਮੰਤਰਾਲੇ ਦੇ ਸਕੱਤਰ ਵਿਵੇਕ ਭਾਰਦਵਾਜ ਨੇ ਹਾਲ ਹੀ ਦੇਸ਼ ਨੂੰ ਪਾਣੀ ਪ੍ਰਬੰਧਨ ਲਈ ਚਾਰ ਚੰਨਿਤ ਲਗਾਉਣ ਲਈ ਸਮੂਹਕ ਯਤਨਾਂ ਦੀ ਲੋੜ ਤੇ ਜ਼ੋਰ ਦਿੱਤਾ ਹੈ ਉਹ ਨਵੀਂ ਦਿੱਲੀ ਵਿੱਚ ਗ੍ਰਾਮ ਪੰਚਾਇਤਾਂ ਲਈ ਆਯੋਜਿਤ ਜਲ ਪ੍ਰਬੰਧਨ ਅਤੇ ਜਲ ਸੁਰੱਖਿਆ ਯੋਜਨਾਬੰਦੀ ਬਾਰੇ ਮਾਸਟਰ ਟ੍ਰੇਨਰਸ ਲਈ ਇੱਕ ਰਾਸ਼ਟਰੀ ਪੱਧਰ ਦਾ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ ਸ੍ਰੀ ਭਾਰਦਵਾਜ ਨੇ ਕਿਹਾ ਕਿ ਅਰਥਪੂਰਨ

0: ਚਾਹ ਦਾਣੇ ਪਾ ਕੇ ਮੇਰੇ ਨਾਲ ਮਿਲਾ ਦਿਓ। ਦੂਜੇ ਬਰਤਨ ਵਿਚ ਕੱਢ ਗਿਨੋ ਤੇ ਇਹ ਕਟੋਰੀ ਪਿਸੀ ਹੋਈ ਚੀਨੀ ਮਿਲਾ ਗਿਨੋ। ਸਾਡਾ ਚੁਰਮਾ ਵੀ ਤਿਆਰ ਹੈ, ਦਾਲ ਬਾਟੀ ਚੁਰਮਾ ਤਿਆਰ ਹੈ। ਇਹ ਪਲੇਟ ਵਿਚ ਦਾਲ ਬਾਟਲਾਸ ਨਿੰਬੂ ਤੇ ਹਰੀ ਮਿਰਚ ਰੱਖ ਕੇ ਸਭ ਨੂੰ ਖਵਾਓ ਤੇ ਸਭ ਦੀ ਤਾਰੀਫਾਂ ਸੁਣੋ।
1: ਹੁਣ ਤੁਸੀਂ ਰਾਜਸਥਾਨ ਦਾ ਮਸ਼ਹੂਰ ਖਾਣਾ ਦਾਲ ਬਾਟੀ ਚੂਰਮਾ ਬਣਾਉਣਾ ਸਿੱਖਦੇ ਪਏ ਹਵੇ, ਦੱਸਦੇ ਪਏ ਹਵੇ ਤੁਹਾਨੂੰ ਸਮਝਾਣੀ ਤੇ ਹੁਣ ਇਹ ਖਾਣਾ ਆਪ ਵੀ ਖਾਓ ਤੇ ਮੇਜ਼ਬਾਨਾਂ ਨੂੰ ਵੀ ਖਵਾਓ ਤੇ ਨਾਲ ਹੀ ਮਜ਼ੇ ਚਾਓ ਸਰਾਇਕੀ ਗੀਤਾਂ ਦੇ। ਸੁਣੋਗੇ ਇਹ ਸਰਾਇਕੀ ਗੀਤ, ਝੱਲਾ ਪੱਖੀ ਤੇ ਲੱਗੇ ਠੰਡੀ ਵਾਹ ਮੌਸਮ ਗਰਮੀ ਦਾ। ਗਾਵਣ ਵਾਲੀ ਹਿੰਦ ਆਬਿਦਾ ਪਰਵੀਨ।

ਆਬਿਦਾ ਪਰਵੀਨ ਦੀ ਆਵਾਜ਼ ਵਿਚ ਸੁਣਦੇ ਪਏ ਹਵੇ ਤੇ ਹੁਣ ਸੁਣਦੇ ਹਾਂ ਇਹ ਗੀਤ ਆ ਸੱਜਣਾ ਤੈਨੂੰ ਅੱਖੀਆਂ ਉਡੀਕਦੀਆਂ ਦਿਲ ਵਾਜਾ ਮਾਰਦਾ ਆਜਾ ਪਰਦੇਸੀਆ ਵਾਸਤਾਈ ਪਿਆਰ ਦਾ ਚਸ ਗਿਨੋ ਗੀਤ ਤੇ

ਤੁਹਾਡੀ ਸੇਵਾ ਵਿੱਚ ਸਿਵਾਏ ਕੀ ਪ੍ਰੋਗਰਾਮ। ਤੁਹਾਨੂੰ ਕਿੰਜ ਦਾ ਲੱਗਾ ਸਾਨੂੰ ਖਤ ਵਿੱਚ ਲਿਖ ਕੇ ਘੱਲੋ। ਹਰਜੀਤ ਕੌਰ ਕੋ ਦੇਵੋ ਇਜਾਜ਼ਤ, ਅਗਲੇ ਪ੍ਰੋਗਰਾਮ ਵਿੱਚ ਵਲ ਮਿਲਸਾਂ।

0: ਲੋਕ ਵਾਹਿਦੇ ਸਮੇਂ ਹੋਣੀ ਸੀ ਸੁਣੇ ਸੀ ਸਰਾਇਕੀ ਪ੍ਰੋਗਰਾਮ ਠੀਕ 1:30 ਵਜੇ ਪੇਸ਼ ਕੀਤੀ ਜਾਏਗੀ ਦੇਸ ਪੰਜਾਬ ਮਜਲਿਸ ਤੇ ਉਸ ਤੋਂ ਪਹਿਲਾਂ ਸੁਣਨ ਨੇ ਜਗਮੋਹਨ ਕੌਰ ਦਾ ਗਾਇਆ ਇਹ ਗੀਤ
1: ਨੀ ਪੀਂਗ ਝੁੱਟਣ ਦੋ ਲੱਛੀਆਂ

FM band 103.6 MHz se Akashvani dari Amritsar kendare tusi sunreo Akashvani World Service Hindi Punjabi seva sham de 5:30 ne te desh Punjab masle da aagaaz hunda hai ਸਾਇਨ ਦੇਸ਼ ਪੰਜਾਬ ਮਸਲੇ ਤੇ ਵਿੱਚ ਹੁਣ ਤੋਂ ਥੋੜੀ ਦੇਰ ਬਾਅਦ ਤੁਸੀਂ ਸਮਾਤ ਫਰਮਾਓਗੇ ਅੱਜ ਦੀ ਗੱਲ ਦੇ ਵਿੱਚ ਤੁਸੀਂ ਸਮਾਤ ਫਰਮਾਓਗੇ ਅੱਜ ਬਰਸਾਤਾਂ ਦੇ ਵਿੱਚ ਬਰਸਾਤਾਂ ਦੇ ਮੌਸਮ ਵਿੱਚ ਸਿਹਤ ਸੰਭਾਲ ਕਿਵੇਂ ਕਰੀਏ

ezberi dalbat panch baj ke 40 minute te sukhand varas silsile tehat sultan bahu bare dalbat karange ek gulokar tehat aasha bhosle dikhaye kichhwa chhange 6:10 te ਸਮੇਂ ਦੇਸ ਪੰਜਾਬ ਮਸਲੇ ਸੇ ਵਿੱਚ ਇਹ ਨੇ ਜੀ ਅੱਜ ਪੇਸ਼ ਕੀਤੇ ਜਾਣ ਵਾਲੇ ਸਿਲਸਿਲੇ ਤੇ ਹੁਣ ਆ ਜਾਂਦੇ ਆ ਪਹਿਲੇ ਸਿਲਸਿਲੇ ਯਾਨੀ ਅੱਜ ਦੀ ਗੱਲਬਾਤ ਅੱਜ ਦੀ ਗੱਲ ਦੇ ਵਿੱਚ ਆਪਾਂ ਗੱਲ ਕਰਾਂਗੇ ਬਰਸਾਤ ਦੇ ਮੌਸਮ ਵਿੱਚ ਸਿਹਤ ਸੰਭਾਲ ਬਿਲਕੁਲ ਬਰਸਾਤ ਯਾਨੀ ਮੌਨਸੂਨ ਦਾ ਮੌਸਮ ਗਰਮੀ ਤੋਂ ਰਾਹਤ ਤਾਂ ਲੈ ਕੇ ਆਉਂਦਾ ਹੈ ਪਰ ਆਪਣੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੇ ਸਿਹਤ ਚੁਣੌਤੀਆਂ ਵੀ ਲੈ ਕੇ ਆਉਂਦਾ ਹੈ ਇਸ ਮੌਸਮ ਵਿਚ ਹਵਾ ਵਿਚ ਨਮੀ ਵਧਣ ਕਾਰਨ ਬੈਕਟੀਰੀਆ ਵਾਇਰਸ ਅਤੇ ਫੰਗਸ ਬਹੁਤ ਤੇਜ਼ੀ ਨਾਲ ਫੈਲਦੇ ਨੇ ਜੇ ਇਸ ਸਮੇਂ ਸਿਹਤ ਦਾ ਖਾਸ ਖਿਆਲ ਨਾ ਰੱਖਿਆ ਜਾਏ ਤਾਂ ਇਨਫੈਕਸ਼ਨ ਅਤੇ ਪੇਟ ਦੀਆਂ ਬਿਮਾਰੀਆਂ ਦਾ ਖਤਰਾ ਦੁੱਗਣਾ ਹੋ ਜਾਂਦਾ ਹੈ ਅੱਜ ਦੀ ਗੱਲ ਵਿਚ ਅਸੀਂ ਬਰਸਾਤ ਦੇ ਮੌਸਮ ਵਿਚ ਸਿਹਤ ਦੀ ਸੰਭਾਲ ਖਾਣ ਪੀਣ ਨਿੱਜੀ ਸਫਾਈ ਅਤੇ ਬਿਮਾਰੀਆਂ ਤੋਂ ਬਚਣ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਚਰਚਾ ਕਰਾਂਗੇ ਬਿਲਕੁਲ ਤੇ ਬਰਸਾਤ ਵਿਚ ਕੁਝ ਖਾਸ ਬਿਮਾਰੀਆਂ ਨੇ ਜਿਨ੍ਹਾਂ ਬਾਰੇ ਜਾਣ ਲਈਏ ਤਾਂ ਜ਼ਿਆਦਾ ਵਧੀਆ ਪਾਣੀ ਤੇ ਭੋਜਨ ਤੋਂ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਹੈਜ਼ਾ ਟਾਈਫਾਇਡ ਡਾਇਰੀਆ ਜਿਹਨੂੰ ਆਪਾਂ ਦਸਤ ਕਹਿ ਦਿੰਦੇ ਹਾਂ ਤੇ ਪੀਲੀਆ ਹੈਪੇਟਾਈਟਿਸ ਏ ਅਤੇ ਈ ਵਗੈਰਾ ਵਗੈਰਾ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਨੇ ਜਿਵੇਂ ਡੇਂਗੂ ਮਲੇਰੀਆ ਤੇ ਚਿਕਨਗੁਨੀਆ ਵਗੈਰਾ ਵਾਇਰਲ ਅਤੇ ਫੰਗਲ ਇਨਫੈਕਸ਼ਨ ਦੀ ਗੱਲ ਕਰੀਏ ਤਾਂ ਸਰਦੀ ਜ਼ੁਕਾਮ ਫਲੂ ਅਤੇ ਅੱਖਾਂ ਦਾ ਆਉਣਾ ਜਿਹਨੂੰ ਆਪਾਂ ਕੰਜਕਟਿਵਾਈਟਿਸ ਵੀ ਕਹਿੰਦੇ ਹਾਂ ਤੇ ਚਮੜੀ ਅਤੇ ਦਾਦ ਖਾਰਸ਼ ਫਿਰ ਆ ਜਾਂਦੀ ਜੀ ਖਾਣ ਪੀਣ ਵਿਚ ਰੱਖਣ ਵਾਲੀਆਂ ਸਾਵਧਾਨੀਆਂ ਬਹੁਤ ਜ਼ਰੂਰੀ ਨੇ ਖਾਸ ਕਰ ਇਹੋ ਜਿਹੇ ਮੌਸਮ ਦੇ ਵਿਚ ਬਰਸਾਤ ਦੇ ਮੌਸਮ ਵਿਚ ਸਾਡੀ ਪਾਚਨ ਸ਼ਕਤੀ ਡਾਇਜੈਸਟਿਵ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਇਸ ਲਈ ਹਲਕਾ ਅਤੇ ਤਾਜ਼ਾ ਭੋਜਨ ਖਾਣਾ ਚਾਹੀਦਾ ਹੈ ਫਿਰ ਗੱਲ ਆਉਂਦੀ ਹੈ ਕਿ ਖਾਈਏ ਤਾਜ਼ਾ ਪੱਕਿਆ ਹੋਇਆ ਖਾਣਾ ਹਮੇਸ਼ਾ ਗਰਮ ਅਤੇ ਤਾਜ਼ਾ ਬਣਿਆ ਖਾਣਾ ਹੀ ਖਾਓ ਬਚਿਆ ਹੋਇਆ ਫਰਿੱਜ ਦਾ ਖਾਣਾ ਖਾਣ ਤੋਂ ਪਰਹੇਜ਼ ਕਰੋ ਹਲਕਾ ਭੋਜਨ ਖਾਓ ਜਿਵੇਂ ਖਿਚੜੀ ਦਲੀਆ ਮੂੰਗੀ ਦੀ ਦਾਲ ਅਤੇ ਉਬਲੀਆਂ ਹੋਈਆਂ ਸਬਜ਼ੀਆਂ ਦਾ ਸੇਵਨ ਕਰੋ ਹਰਬਲ ਚਾਹ ਅਤੇ ਕਾੜਾ ਵੀ ਪੀ ਸਕਦੇ ਹਾਂ ਜਿਵੇਂ ਅਦਰਕ ਤੁਲਸੀ ਕਾਲੀ ਮਿਰਚ ਅਤੇ ਲੌਂਗ ਦਾ ਕਾੜਾ ਪੀਣ ਨਾਲ ਇਮਿਊਨਿਟੀ ਵਧਦੀ ਹੈ ਲਸਣ ਅਤੇ ਹਲਦੀ ਦਾ ਸੇਵਨ ਕਰੋ ਇਹਨਾਂ ਵਿਚ ਐਂਟੀ ਬੈਕਟੀਰੀਅਲ ਗੁਣ ਹੁੰਦੇ ਨੇ ਜੋ ਇਨਫੈਕਸ਼ਨ ਤੋਂ ਬਚਾਅ ਕਰਦੇ ਨੇ ਫਿਰ ਗੱਲ ਆਉਂਦੀ ਹੈ ਕਿ ਨਾ ਖਾਈਏ ਬਾਹਰਲਾ ਅਤੇ ਸਟਰੀਟ ਫੂਡ ਨਾ ਖਾਓ ਬਰਸਾਤ ਵਿਚ ਬਾਹਰ ਮਿਲਣ ਵਾਲੇ ਕੱਟੇ ਹੋਏ ਫਲ ਗੋਲ ਗੱਪੇ ਸਮੋਸੇ ਅਤੇ ਚਾਟ ਖਾਣ ਤੋਂ ਬਿਲਕੁਲ ਬਚੋ ਇਹਨਾਂ ਤੇ ਬੈਕਟੀਰੀਆ ਬਹੁਤ ਜਲਦੀ ਪਨਪਦੇ ਨੇ ਪੱਤੇਦਾਰ ਸਬਜ਼ੀਆਂ ਬਰਸਾਤਾਂ ਦੇ ਮੌਸਮ ਚ ਗੁਰੇਜ਼ ਕਰੋ ਪਾਲਕ ਬੰਦ ਗੋਭੀ ਅਤੇ ਹੋਰ ਪੱਤੇਦਾਰ ਸਬਜ਼ੀਆਂ ਵਿਚ ਇਸ ਮੌਸਮ ਵਿਚ ਬਰੀਕ ਬਰੀਕ ਕੀੜੇ ਤੇ ਮਿੱਟੀ ਦੇ ਕਣ ਹੁੰਦੇ ਨੇ ਜੇ ਖਾਣਾ ਵੀ ਹੋਵੇ ਤਾਂ ਇਹਨਾਂ ਨੂੰ ਗਰਮ ਪਾਣੀ ਵਿਚ ਚੰਗੀ ਤਰ੍ਹਾਂ ਧੋ ਕੇ ਹੀ ਪਕਾਓ ਤਲਿਆ ਤੇ ਮਸਾਲਾਦਾਰ ਖਾਣਾ ਖਾਣ ਤੋਂ ਬਚੋ ਜ਼ਿਆਦਾ ਤਲਿਆ ਹੋਇਆ ਖਾਣਾ ਪਚਣ ਵਿਚ ਮੁਸ਼ਕਲ ਕਰਦਾ ਹੈ ਅਤੇ ਪੇਟ ਖਰਾਬ ਕਰ ਸਕਦਾ ਹੈ ਸਮੁੰਦਰੀ ਭੋਜਨ ਇਹ ਭੋਜਨ ਮੱਛੀਆਂ ਤੇ ਪ੍ਰਜਨਨ ਦਾ ਹੁੰਦਾ ਹੈ ਇਸ ਲਈ ਸੀ ਫੂਡ ਖਾਣ ਨਾਲ ਇਨਫੈਕਸ਼ਨ ਦਾ ਖਤਰਾ ਹੁੰਦਾ ਹੈ ਫਿਰ ਪੀਣ ਵਾਲੇ ਪਾਣੀ ਦੀ ਸੰਭਾਲ ਬਹੁਤ ਜ਼ਰੂਰੀ ਹੈ ਅੱਜ ਕੱਲ ਦੇ ਮੌਸਮ ਵਿਚ ਮੌਨਸੂਨ ਵਿਚ ਸਭ ਤੋਂ ਵੱਧ ਬਿਮਾਰੀਆਂ ਦੂਸ਼ਿਤ ਪਾਣੀ ਪੀਣ ਨਾਲ ਹੁੰਦੀਆਂ ਨੇ ਪਾਣੀ ਉਬਾਲ ਕੇ ਪੀਓ ਘੱਟੋ ਘੱਟ 10-15 ਮਿੰਟ ਉਬਾਲੋ ਤੇ ਫਿਰ ਠੰਡਾ ਕਰਕੇ ਪੀਓ ਜੇ ਘਰ ਵਿਚ ਆਰਓ ਜਾਂ ਫਿਲਟਰ ਲੱਗਾ ਹੈ ਤਾਂ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਉਸ ਦੀ ਸਰਵਿਸ ਜ਼ਰੂਰ ਕਰਵਾਓ ਪਾਣੀ ਹਮੇਸ਼ਾ ਸਾਫ਼ ਅਤੇ ਟੱਕੇ ਹੋਏ ਬਰਤਨਾਂ ਵਿਚ ਹੀ ਸਟੋਰ ਕਰੋ ਹਵਾ ਵਿਚ ਨਮੀ ਕਾਰਨ ਪਿਆਸ ਘੱਟ ਲੱਗਦੀ ਹੈ ਪਰ ਸਰੀਰ ਵਿਚ ਪਾਣੀ ਦੀ ਕਮੀ ਨਾ ਹੋਣ ਦਿਓ ਦਿਨ ਵਿਚ 8-10 ਗਲਾਸ ਪਾਣੀ ਜ਼ਰੂਰ ਪੀਓ ਮੱਛਰਾਂ ਤੋਂ ਬਚਾਅ ਅਤੇ ਆਲੇ ਦੁਆਲੇ ਦੀ ਸਫਾਈ ਬਹੁਤ ਜ਼ਰੂਰੀ ਹੈ ਬਰਸਾਤ ਦੇ ਦਿਨਾਂ ਵਿਚ ਖੜਾ ਪਾਣੀ ਮੱਛਰਾਂ ਦਾ ਘਰ ਬਣ ਜਾਂਦਾ ਹੈ ਜਿਸ ਨਾਲ ਡੇਂਗੂ ਅਤੇ ਮਲੇਰੀਆ ਫੈਲਦਾ ਹੈ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਏ ਘਰ ਦੀਆਂ ਛੱਤਾਂ ਟੁੱਟੇ ਬਰਤਨਾਂ ਪੁਰਾਣੇ ਟਾਇਰਾਂ ਗਮਲਿਆਂ ਅਤੇ ਕੂਲਰਾਂ ਵਿਚ ਪਾਣੀ ਜਮ੍ਹਾਂ ਨਾ ਹੋਣ ਦਿਓ ਕੂਲਰਾਂ ਦਾ ਪਾਣੀ ਹਫ਼ਤੇ ਵਿਚ ਇਕ ਵਾਰ ਜ਼ਰੂਰ ਬਦਲੋ ਮੱਛਰਦਾਨੀ ਦੀ ਵਰਤੋਂ ਕਰੋ ਰਾਤ ਨੂੰ ਸੌਂਦੇ ਸਮੇਂ ਸਭ ਤੋਂ ਵਧੀਆ ਸੁਰੱਖਿਅਤ ਤਰੀਕਾ ਹੈ

ਬਾਹਰ ਜਾਂਦੇ ਸਮੇਂ ਅਜਿਹੇ ਕੱਪੜੇ ਪਾਓ ਜੋ ਸਰੀਰ ਨੂੰ ਪੂਰੀ ਤਰ੍ਹਾਂ ਢੱਕਣ, ਜਿਵੇਂ ਪੂਰੀਆਂ ਬਾਹਾਂ ਦੀ ਕਮੀਜ਼ ਅਤੇ ਪੈਂਟ। ਮੱਛਰ ਭਜਾਉਣ ਵਾਲੀਆਂ ਕਰੀਮਾਂ ਵੀ ਆਉਂਦੀਆਂ ਨੇ। ਬੱਚਿਆਂ ਨੂੰ ਬਾਹਰ ਭੇਜਣ ਵੇਲੇ ਮੋਸਕੀਟੋ ਰਿਪੈਲੈਂਟ ਕਰੀਮ ਜਾਂ ਪੈਚ ਦੀ ਵਰਤੋਂ ਕਰੋ। ਘਰ ਦੇ ਨੇੜੇ ਨਾਲੀਆਂ ਜਾਂ ਟੋਇਆਂ ਵਿਚ ਜੇ ਪਾਣੀ ਖੜਾ ਹੈ ਤਾਂ ਉੱਥੇ ਕਾਲਾ ਤੇਲ ਜਾਂ ਕੀਟਨਾਸ਼ਕ ਪਾਊਡਰ ਪਾਓ। ਫਿਰ ਆ ਜਾਂਦੀ ਪਰਸਨਲ ਹਾਈਜੀਨ ਦੀ ਗੱਲ, ਯਾਨੀ ਨਿੱਜੀ ਸਫਾਈ। ਇਸ ਮੌਸਮ ਵਿਚ ਬੈਕਟੀਰੀਆ ਹੱਥਾਂ ਤੇ ਚਮੜੀ ਰਾਹੀਂ ਸਰੀਰ ਦੇ ਅੰਦਰ ਜਾਂਦੇ ਨੇ। ਕੁਝ ਵੀ ਖਾਣ ਤੋਂ ਪਹਿਲਾਂ, ਵਾਸ਼ਰੂਮ ਜਾਣ ਤੋਂ ਬਾਅਦ ਅਤੇ ਬਾਹਰੋਂ ਆਉਣ ਘਰ ਆਉਣ ਤੇ ਹੱਥਾਂ ਨੂੰ ਸਾਬਣ ਨਾਲ 20 ਸੈਕਿੰਡ ਤੱਕ ਚੰਗੀ ਤਰ੍ਹਾਂ ਧੋਵੋ। ਜੇ ਤੁਸੀਂ ਮੀਂਹ ਵਿਚ ਭਿੱਜ ਗਏ ਹੋ ਤਾਂ ਘਰ ਆ ਕੇ ਸਾਫ਼ ਪਾਣੀ ਅਤੇ ਸਾਬਣ ਨਾਲ ਜ਼ਰੂਰ ਨਹਾਓ। ਇਸ ਨਾਲ ਚਮੜੀ ਦੀ ਇਨਫੈਕਸ਼ਨ ਨਹੀਂ ਹੁੰਦੀ। ਨਹੁੰਾਂ ਨੂੰ ਸਮੇਂ ਸਿਰ ਕੱਟੋ, ਕਿਉਂਕਿ ਇਨ੍ਹਾਂ ਵਿਚ ਜੰਮੀ ਮਿੱਟੀ ਖਾਣੇ ਰਾਹੀਂ ਪੇਟ ਵਿਚ ਜਾ ਸਕਦੀ ਹੈ। ਸਫ਼ਰ ਦੌਰਾਨ ਹਮੇਸ਼ਾ ਚੰਗੀ ਕੁਆਲਿਟੀ ਦਾ ਹੈਂਡ ਸੈਨੇਟਾਈਜ਼ਰ ਆਪਣੇ ਕੋਲ ਰੱਖੋ। ਫਿਰ ਆ ਜਾਂਦੀ ਹੈ ਚਮੜੀ ਅਤੇ ਪੈਰਾਂ ਦੀ ਸੰਭਾਲ ਦੀ ਗੱਲ। ਨਮੀ ਦੇ ਕਾਰਨ ਚਮੜੀ ਅਤੇ ਫੰਗਲ ਇਨਫੈਕਸ਼ਨ, ਅਥਲੀਟ ਫੁੱਟ ਅਤੇ ਖਾਰਸ਼ ਦੀ ਸਮੱਸਿਆ ਆਮ ਹੋ ਜਾਂਦੀ ਹੈ। ਹਮੇਸ਼ਾ ਚੰਗੀ ਤਰ੍ਹਾਂ ਸੁੱਕੇ ਹੋਏ ਕੱਪੜੇ ਹੀ ਪਹਿਨੋ। ਸੁੱਲੇ ਕੱਪੜੇ ਪਾਉਣ ਨਾਲ ਚਮੜੀ ਦੇ ਰੋਗ ਹੁੰਦੇ ਨੇ। ਸੁੱਤੇ ਕੱਪੜਿਆਂ ਨੂੰ ਪਹਿਲ ਦਿਓ। ਬਰਸਾਤ ਦੇ ਗੰਦੇ ਪਾਣੀ ਵਿਚ ਪੈਰ ਪੈਣ ਨਾਲ ਇਨਫੈਕਸ਼ਨ ਹੋ ਸਕਦੀ ਹੈ। ਬਾਹਰੋਂ ਆ ਕੇ ਪੈਰਾਂ ਨੂੰ ਚੰਗੀ ਤਰ੍ਹਾਂ ਧੋਵੋ ਅਤੇ ਸੁਕਾ ਕੇ ਐਂਟੀ ਫੰਗਲ ਪਾਊਡਰ ਲਗਾਓ। ਅਜਿਹੀਆਂ ਜੁੱਤੀਆਂ ਜਾਂ ਚੱਪਲਾਂ ਪਾਓ ਜੋ ਪਾਣੀ ਵਿਚ ਜਲਦੀ ਸੁੱਕ ਜਾਣ। ਬੰਦ ਅਤੇ ਚਮੜੇ ਦੀਆਂ ਜੁੱਤੀਆਂ ਪਾਉਣ ਤੋਂ ਪਰਹੇਜ਼ ਕਰੋ। ਜ਼ਰੂਰਤ ਹੁੰਦੀ ਹੈ ਬੱਚਿਆਂ ਤੇ ਬਜ਼ੁਰਗਾਂ ਦੀ ਖਾਸ ਸੰਭਾਲ ਦੀ, ਖਾਸ ਕਰ ਮਾਨਸੂਨ ਯਾਨੀ ਬਰਸਾਤ ਦੇ ਮੌਸਮ ਵਿਚ। ਬੱਚਿਆਂ ਤੇ ਬਜ਼ੁਰਗਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ, ਇਸ ਲਈ ਉਨ੍ਹਾਂ ਨੂੰ ਵਧੇਰੇ ਦੇਖਭਾਲ ਦੀ ਲੋੜ ਹੁੰਦੀ ਹੈ। ਉਨ੍ਹਾਂ ਨੂੰ ਮੀਂਹ ਦੇ ਖੜੇ ਪਾਣੀ ਵਿਚ ਖੇਡਣ ਨਾ ਦਿਓ। ਬੱਚਿਆਂ ਦੀ ਗੱਲ ਕਰ ਰਿਹਾ ਇੱਥੇ। ਸਕੂਲ ਦੀ ਬੋਤਲ ਵਿਚ ਹਮੇਸ਼ਾ ਉਬਲਿਆ ਹੋਇਆ ਪਾਣੀ ਦਿਓ। ਉਨ੍ਹਾਂ ਦੇ ਖਾਣ ਪੀਣ ਵਿਚ ਫਲ ਜਿਵੇਂ ਸੇਬ ਅਨਾਰ ਸ਼ਾਮਲ ਕਰੋ, ਪਰ ਕੱਟ ਕੇ ਜ਼ਿਆਦਾ ਦੇਰ ਰੱਖੇ ਹੋਏ ਫਲ ਨਾ ਦਿਓ। ਬਜ਼ੁਰਗਾਂ ਦੀ ਗੱਲ ਕਰੀਏ ਤਾਂ ਘਰ ਦੇ ਫਰਸ਼ ਸੁਕਾ ਕੇ ਰੱਖੋ ਤਾਂ ਜੋ ਨਮੀ ਕਾਰਨ ਪੈਰ ਫਿਸਲਣ ਦਾ ਡਰ ਨਾ ਰਹੇ। ਜੇਕਰ ਅਸਥਮਾ ਯਾਨੀ ਸਾਹ ਦੀ ਬਿਮਾਰੀ ਹੈ ਜਾਂ ਗਠੀਏ ਦੀ ਸਮੱਸਿਆ ਹੈ ਤਾਂ ਉਨ੍ਹਾਂ ਨੂੰ ਠੰਡ ਅਤੇ ਸਿੱਲੇ ਮੌਸਮ ਤੋਂ ਬਚਾ ਕੇ ਰੱਖੋ। ਉਨ੍ਹਾਂ ਨੂੰ ਲਗਾਤਾਰ ਗਰਮ ਦੁੱਧ ਵਿਚ ਹਲਦੀ ਪਾ ਕੇ ਦਿਓ। ਘਰੇਲੂ ਨੁਸਖੇ ਤੇ ਇਮਿਊਨਿਟੀ ਵਧਾਉਣ ਦੇ ਤਰੀਕਿਆਂ ਬਾਰੇ ਵੀ ਜਾਣ ਲਈਏ। ਤੁਲਸੀ ਅਤੇ ਸ਼ਹਿਦ ਦੀ ਵਰਤੋਂ ਹਰ ਰੋਜ਼ ਤੁਲਸੀ ਦੇ 4-5 ਪੱਤੇ ਚਬਾਉਣ ਜਾਂ ਇਸ ਦਾ ਰਸ ਸ਼ਹਿਦ ਵਿਚ ਮਿਲਾ ਕੇ ਲੈਣ ਨਾਲ ਖੰਘ ਜ਼ੁਕਾਮ ਤੋਂ ਬਚਾ ਰਹਿੰਦਾ ਹੈ। ਪਾਣੀ ਵਿਚ ਅਦਰਕ, ਦਾਲਚੀਨੀ, ਲੌਂਗ ਅਤੇ ਤੁਲਸੀ ਉਬਾਲ ਕੇ ਛਾਣ ਲਓ। ਇਸ ਵਿਚ ਥੋੜਾ ਜਿਹਾ ਨਿੰਬੂ ਦਾ ਰਸ ਜਾਂ ਸ਼ਹਿਦ ਮਿਲਾ ਕੇ ਪੀਓ। ਨਹਾਉਣ ਵੇਲੇ ਪਾਣੀ ਵਿਚ ਨਿੰਮ ਦੇ ਪੱਤੇ ਉਬਾਲ ਕੇ ਮਿਲਾਉਣ ਨਾਲ ਚਮੜੀ ਦੀਆਂ ਬਿਮਾਰੀਆਂ ਦੂਰ ਰਹਿੰਦੀਆਂ ਨੇ। ਖਾਣੇ ਵਿਚ ਮੇਥੀ ਦਾਣੇ ਦੀ ਵਰਤੋਂ ਵਧਾਓ, ਇਹ ਪਾਚਨ ਕਿਰਿਆ ਨੂੰ ਦਰੁਸਤ ਰੱਖਦਾ ਹੈ। ਬਰਸਾਤ ਦੇ ਦਿਨਾਂ ਵਿਚ ਬਾਹਰ ਸੈਰ ਕਰਨਾ ਜਾਂ ਪਾਰਕ ਵਿਚ ਜਾਣਾ ਮੁਸ਼ਕਲ ਹੋ ਜਾਂਦਾ ਹੈ, ਪਰ ਸਰੀਰਕ ਗਤੀਵਿਧੀ ਬੰਦ ਨਹੀਂ ਕਰਨੀ ਚਾਹੀਦੀ। ਤੁਸੀਂ ਘਰ ਦੇ ਅੰਦਰ ਹੀ ਹਲਕੀ ਕਸਰਤ, ਸਟ੍ਰੈਚਿੰਗ ਜਾਂ ਰੱਸੀ ਟੱਪ ਸਕਦੇ ਹੋ। ਸੂਰਜ ਨਮਸਕਾਰ, ਕਪਾਲ ਭਾਤੀ ਅਤੇ ਅਨੁਲੋਮ ਵਿਲੋਮ ਪ੍ਰਾਣਾਯਾਮ ਕਰਕੇ ਸਾਹ ਪ੍ਰਣਾਲੀ ਮਜ਼ਬੂਤ ਹੁੰਦੀ ਹੈ ਅਤੇ ਵਾਇਰਲ ਇਨਫੈਕਸ਼ਨ ਦਾ ਖਤਰਾ ਘਟਦਾ ਹੈ। ਕੁਝ ਖਾਸ ਗੱਲਾਂ ਜਿਵੇਂ ਕੀ ਕਰਨਾ ਹੈ ਕੀ ਨਹੀਂ ਕਰਨਾ ਹੈ। ਹਮੇਸ਼ਾ ਉਬਲਿਆ ਹੋਇਆ ਸਾਫ਼ ਪਾਣੀ ਪੀਓ। ਘਰ ਅਤੇ ਆਲੇ ਦੁਆਲੇ ਸਫਾਈ ਰੱਖੋ। ਮੱਛਰਾਂ ਤੋਂ ਬਚਣ ਲਈ ਪੂਰੇ ਕੱਪੜੇ ਪਾਓ। ਹਲਕਾ ਗਰਮ ਤੇ ਤਾਜ਼ਾ ਭੋਜਨ ਖਾਓ। ਕੀ ਨਹੀਂ ਕਰਨਾ ਹੈ, ਬਾਹਰਲਾ ਖੁੱਲਾ ਅਤੇ ਤਲਿਆ ਖਾਣਾ ਨਾ ਖਾਓ। ਘਰ ਦੇ ਅੰਦਰ ਜਾਂ ਬਾਹਰ ਪਾਣੀ ਇਕੱਠਾ ਨਾ ਹੋਣ ਦਿਓ। ਗਿੱਲੇ ਕੱਪੜੇ ਜਾਂ ਗਿੱਲੀਆਂ ਜੁੱਤੀਆਂ ਜ਼ਿਆਦਾ ਦੇਰ ਨਾ ਪਾਓ। ਬਿਨਾਂ ਧੋਤੇ ਫਲ ਅਤੇ ਸਬਜ਼ੀਆਂ ਦੀ ਵਰਤੋਂ ਨਾ ਕਰੋ। ਆਖਿਰ ਵਿਚ ਇਹੀ ਕਹਿਣਾ ਹੈ ਕਿ ਬਰਸਾਤ ਦਾ ਮੌਸਮ ਕੁਦਰਤ ਦੀ ਸੁੰਦਰਤਾ ਨੂੰ ਵਧਾਉਂਦਾ ਹੈ, ਪਰ ਸਾਡੀ ਇਕ ਛੋਟੀ ਜਿਹੀ ਲਾਪਰਵਾਹੀ ਸਾਨੂੰ ਬਿਮਾਰ ਕਰ ਸਕਦੀ ਹੈ। ਪਰਹੇਜ਼ ਇਲਾਜ ਨਾਲੋਂ ਚੰਗਾ ਹੈ। ਦੇ ਨਿਯਮ ਨੂੰ ਅਪਣਾਉਂਦੇ ਹੋਏ ਜੇ ਅਸੀਂ ਆਪਣੇ ਖਾਣ ਪੀਣ, ਸਫਾਈ ਅਤੇ ਆਲੇ ਦੁਆਲੇ ਦਾ ਧਿਆਨ ਰੱਖਾਂਗੇ ਤਾਂ ਅਸੀਂ ਇਸ ਮੌਸਮ ਦਾ ਭਰਪੂਰ ਆਨੰਦ ਮਾਣ ਸਕਦੇ ਹਾਂ ਅਤੇ ਬਿਮਾਰੀਆਂ ਤੋਂ ਮੁਕਤ ਰਹਿ ਸਕਦੇ ਹਾਂ। ਜੇ ਕਿਸੇ ਨੂੰ ਤੇਜ਼ ਬੁਖਾਰ, ਉਲਟੀ ਜਾਂ ਦਸਤ, ਸਰੀਰ ਤੇ ਜ਼ਿਆਦਾ ਖਾਰਿਸ਼ ਹੋਵੇ ਜਾਂ ਘਰੇਲੂ ਇਲਾਜ ਤੇ ਹੀ ਨਿਰਭਰ ਨਾ ਰਹੋ, ਤੁਰੰਤ ਡਾਕਟਰ ਦੀ

ਮੈਂ ਅੱਜ ਦੀ ਗੱਲ ਦੇ ਵਿੱਚ ਇਹ ਸੀ ਕੁਝ ਗੱਲਾਂ ਖਾਸ ਧਿਆਨ ਦੇਣ ਲਈ ਜੋ ਬਰਸਾਤ ਦੇ ਮੌਸਮ ਵਿਚ ਸਾਨੂੰ ਤੰਦਰੁਸਤ ਰੱਖ ਸਕਦੀਆਂ ਨੇ। ਬਜ਼ੁਰਗਾਂ ਦੇ ਬੱਚਿਆਂ ਦਾ ਖਿਆਲ ਵੀ ਰੱਖਿਆ ਜਾ ਸਕਦਾ ਹੈ। ਤੇ ਹੁਣ ਅੱਗੇ ਚੱਲਦੇ ਆ ਜੀ, ਅੱਗੇ ਹੈ ਜੀ ਸਿਲਸਿਲਾ ਸੁਖਨ ਦੇ ਵਾਰਸ। ਸੁਖਨ ਦੇ ਵਾਰਸ ਤਹਿਤ ਅੱਜ ਆਪਾਂ ਗੱਲ ਕਰਾਂਗੇ ਸੁਲਤਾਨ ਬਾਹੂ ਬਾਰੇ।

ਸੁਖਨ ਦੇ ਵਾਰਿਸ ਸਿਲਸਿਲੇ ਤਹਿਤ ਅੱਜ ਗੱਲ ਸੁਲਤਾਨ ਬਾਹੂ ਦੀ। ਹਜ਼ਰਤ ਸੁਲਤਾਨ ਬਾਹੂ 1630 ਤੋਂ ਲੈ ਕੇ 1691 ਤੱਕ ਜਿਨ੍ਹਾਂ ਦਾ ਜੀਵਨ ਕਾਲ ਰਿਹਾ, ਪੰਜਾਬੀ ਸੂਫੀ ਕਾਵਿ ਧਾਰਾ ਦੇ ਇਕ ਉੱਘੇ ਅਤੇ ਬੇਹੱਦ ਪ੍ਰਭਾਵਸ਼ਾਲੀ ਸੂਫੀ ਸੰਤ, ਰਹੱਸਵਾਦੀ ਸ਼ਾਇਰ ਅਤੇ ਵਿਦਵਾਨ ਨੇ। ਉਹ ਆਪਣੀ ਰਹੱਸਵਾਦੀ ਪੰਜਾਬੀ ਸ਼ਾਇਰੀ ਅਤੇ ਫਾਰਸੀ ਵਾਰਤਕ ਰਚਨਾਵਾਂ ਲਈ ਪੂਰੀ ਦੁਨੀਆਂ, ਖਾਸ ਕਰਕੇ ਪੰਜਾਬੀ ਜਗਤ ਵਿਚ ਬਹੁਤ ਸਤਿਕਾਰੇ ਜਾਂਦੇ ਨੇ। ਉਨ੍ਹਾਂ ਦੀ ਸ਼ਾਇਰੀ ਵਿਚ ਹਰ ਤੁਕ ਦੇ ਅਖੀਰ ਵਿਚ ਆਉਣ ਵਾਲਾ ਹੂ ਦਾ ਨਾਰਾ ਉਨ੍ਹਾਂ ਦੀ ਸਭ ਤੋਂ ਵੱਡੀ ਪਛਾਣ ਹੈ। ਜਨਮ ਅਤੇ ਪਰਿਵਾਰਕ ਪਿਛੋਕੜ ਦੀ ਗੱਲ ਕਰੀਏ ਤਾਂ ਸੁਲਤਾਨ ਬਾਹੂ ਜੀ ਦਾ ਜਨਮ 1630 ਈਸਵੀ ਵਿਚ ਮੁਗਲ ਸਮਰਾਟ ਸ਼ਾਹਜਹਾਂ ਦੇ ਰਾਜਕਾਲ ਦੌਰਾਨ ਪੰਜਾਬ ਦੇ ਜ਼ਿਲ੍ਹਾ ਚੰਗ, ਹੁਣ ਪਾਕਿਸਤਾਨ ਦੇ ਇਲਾਕੇ ਸ਼ੇਰਕੋਟ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਹਜ਼ਰਤ ਬਾਜ਼ੀਦ ਮੁਹੰਮਦ ਸੀ, ਜੋ ਇਕ ਨੇਕਦਿਲ ਸ਼ਰਾ ਦੇ ਪਾਬੰਦ ਅਤੇ ਪੇਸ਼ੇਵਰ ਫੌਜੀ ਸਨ। ਉਨ੍ਹਾਂ ਦੀ ਮਾਤਾ ਦਾ ਨਾਂ ਬੀਬੀ ਰਾਸਤੀ ਮਾਈ ਰਾਸਤੀ ਸੀ, ਜੋ ਖੁਦ ਇਕ ਬਹੁਤ ਉੱਚੇ ਰੂਹਾਨੀ ਦਰਜੇ ਵਾਲੀ ਆਰਫਾ ਅਤੇ ਪਵਿੱਤਰ ਔਰਤ ਸਨ। ਸੁਲਤਾਨ ਬਾਹੂ ਜੀ ਦਾ ਨਾਂ ਉਨ੍ਹਾਂ ਦੀ ਮਾਤਾ ਜੀ ਨੇ ਰੱਖਿਆ ਸੀ। ਬਾਹੂ ਸ਼ਬਦ ਦੇ ਅਰਥ ਨੇ ਅੱਲਾਹ ਦੇ ਨਾਲ। ਖੁਦ ਸੁਲਤਾਨ ਬਾਹੂ ਲਿਖਦੇ ਨੇ ਕਿ ਮੇਰੀ ਮਾਂ ਨੇ ਮੇਰਾ ਨਾਂ ਬਾਹੂ ਰੱਖਿਆ ਕਿਉਂਕਿ ਮੈਂ ਹਮੇਸ਼ਾ ਹੂ ਯਾਨੀ ਪਰਮਾਤਮਾ ਦੀ ਯਾਦ ਵਿਚ ਲੀਨ ਰਹਿੰਦਾ ਹਾਂ। ਉਹ ਵਾਣ ਕਬੀਲੇ ਨਾਲ ਸੰਬੰਧ ਰੱਖਦੇ ਸਨ, ਜਿਸਦਾ ਪਿਛੋਕੜ ਹਜ਼ਰਤ ਅਲੀ ਦੇ ਖਾਨਦਾਨ ਨਾਲ ਜੋੜਿਆ ਜਾਂਦਾ ਹੈ।

ਕਬਲਾ ਅਨੰਤ ਮੂੰਹ ਤੋਂ ਮੌਤ ਤੋਂ ਪਹਿਲਾਂ ਮਰਨਾ ਵਿੱਚ ਵਿਸ਼ਵਾਸ ਰੱਖਦੇ ਸਨ। ਇਸ ਦਾ ਭਾਵ ਸਰੀਰਕ ਮੌਤ ਨਹੀਂ ਸਗੋਂ ਆਪਣੀ ਹਉਮੈ ਯਾਨੀ ਅਹੰਕਾਰ ਨਫਸ ਵਾਸਨਾਵਾਂ ਅਤੇ ਸੰਸਾਰਿਕ ਇੱਛਾਵਾਂ ਨੂੰ ਰੱਬ ਦੀ ਰਜ਼ਾ ਵਿੱਚ ਪੂਰੀ ਤਰ੍ਹਾਂ ਖਤਮ ਕਰ ਦੇਣਾ ਹੈ। ਬਾਹੂ ਜੀ ਨੇ ਉਹਨਾਂ ਧਾਰਮਿਕ ਆਗੂਆਂ ਮੁੱਲਾ ਕਾਜ਼ੀਆਂ ਅਤੇ ਵਿਦਵਾਨਾਂ ਦੀ ਸਖ਼ਤ ਆਲੋਚਨਾ ਕੀਤੀ ਜੋ ਸਿਰਫ ਬਾਹਰੀ ਕਰਮਕਾਂਡਾਂ ਕਿਤਾਬੀ ਗਿਆਨ ਅਤੇ ਦਿਖਾਵੇ ਦੇ ਰੀਤੀ ਰਿਵਾਜ਼ਾਂ ਵਿੱਚ ਫਸੇ ਹੋਏ ਸਨ, ਪਰ ਉਹਨਾਂ ਦੇ ਦਿਲ ਰੱਬੀ ਇਸ਼ਕ ਤੋਂ ਸੰਘਣੇ ਸਨ। ਕਈ ਹੋਰ ਬੇਬਾਕ ਸੂਫੀਆਂ ਦੇ ਉਲਟ ਸੁਲਤਾਨ ਬਾਹੂ ਜੀ ਨੇ ਇਸਲਾਮੀ ਸ਼ਰੀਅਤ ਯਾਨੀ ਧਾਰਮਿਕ ਕਾਨੂੰਨ ਦਾ ਕਦੇ ਵਿਰੋਧ ਨਹੀਂ ਕੀਤਾ। ਉਹਨਾਂ ਦਾ ਮੰਨਣਾ ਸੀ ਕਿ ਅਧਿਆਤਮਿਕ ਰਸਤਾ ਯਾਨੀ ਤਰੀਕਤ ਹਮੇਸ਼ਾ ਸ਼ਰੀਅਤ ਦੇ ਦਾਇਰੇ ਦੇ ਅੰਦਰ ਰਹਿ ਕੇ ਹੀ ਤੈਅ ਕੀਤਾ ਜਾ ਸਕਦਾ ਹੈ।

ਸੁਲਤਾਨ ਬਾਹੂ ਇੱਕ ਬਹੁਤ ਵੱਡੇ ਵਿਦਵਾਨ ਅਤੇ ਲੇਖਕ ਵੀ ਸਨ। ਪਰੰਪਰਾ ਅਨੁਸਾਰ ਉਹਨਾਂ ਨੇ 100 ਤੋਂ ਵੱਧ ਪੁਸਤਕਾਂ ਲਿਖੀਆਂ, ਜਿਨ੍ਹਾਂ ਵਿੱਚੋਂ ਲਗਭਗ 40-50 ਪੁਸਤਕਾਂ ਅੱਜ ਵੀ ਮਿਲ ਜਾਂਦੀਆਂ ਨੇ। ਉਹਨਾਂ ਦੀਆਂ ਬਹੁਤੀਆਂ ਮੂਲ ਕਿਤਾਬਾਂ ਫਾਰਸੀ ਭਾਸ਼ਾ ਵਿਚ ਨੇ, ਜੋ ਸੂਫੀਵਾਦ ਦੇ ਗੂੜ ਸਿਧਾਂਤਾਂ ਤੇ ਆਧਾਰਿਤ ਨੇ। ਜਿਨ੍ਹਾਂ ਚੋਂ ਕੁਝ ਖਾਸ ਕਿਤਾਬਾਂ ਨੇ ਰਸਾਲਾ ਰੂਹੀ, ਇਹ ਉਹਨਾਂ ਦੀ ਸਭ ਤੋਂ ਪ੍ਰਸਿੱਧ ਪਵਿੱਤਰ ਮੰਨੀ ਜਾਣ ਵਾਲੀ ਫਾਰਸੀ ਰਚਨਾ ਹੈ, ਜਿਸ ਵਿਚ ਰੂਹ ਦੇ ਰਹੱਸਾਂ ਬਾਰੇ ਦੱਸਿਆ ਗਿਆ ਹੈ। ਫਿਰ ਆ ਜਾਂਦੀ ਨੂਰੁਲ ਹੁਦਾ, ਰਹਿਨੁਮਾਈ ਦਾ ਚਾਨਣ, ਅਧਿਆਤਮਕ ਮਾਰਗ ਦਰਸ਼ਨ ਤੇ ਲਿਖੀ ਗਈ ਮਹੱਤਵਪੂਰਨ ਕਿਤਾਬ। ਐਨੁਲ ਫਖਰ, ਸੂਫੀ ਸਾਧਨਾ ਤੇ ਫਕੀਰੀ ਦੇ ਅਸੂਲਾਂ ਬਾਰੇ ਵਿਸਤ੍ਰਿਤ ਗ੍ਰੰਥ। ਕਲੀਦਤ ਤੌਹੀਦ, ਮੁਹੱਕ ਉਲ ਫਕਰ ਅਤੇ ਜਾਮੀ ਉਲ ਅਸਰਾਰ। ਫਿਰ ਕੁਝ ਪੰਜਾਬੀ ਰਚਨਾਵਾਂ, ਯਾਨੀ ਸ਼ਿਹਲਫੀਆਂ ਅਤੇ ਅਭਿਆਤ ਦੀ ਗੱਲ ਕਰੀਏ, ਭਾਵੇਂ ਉਹਨਾਂ ਨੇ ਫਾਰਸੀ ਵਿਚ ਬਹੁਤ ਲਿਖਿਆ, ਪਰ ਉਹਨਾਂ ਦੀ ਅਸਲੀ ਲੋਕਪ੍ਰਿਯਤਾ ਦਾ ਆਧਾਰ ਉਹਨਾਂ ਦੀ ਪੰਜਾਬੀ ਸ਼ਾਇਰੀ ਹੈ, ਜਿਸ ਨੂੰ ਅਭਿਆਤ ਬਾਹੂ ਕਿਹਾ ਜਾਂਦਾ ਹੈ। ਕਾਵਿ ਰੂਪ ਦੀ ਗੱਲ ਕਰੀਏ, ਯਾਨੀ ਸ਼ਿਹਲਫੀ, ਉਹਨਾਂ ਨੇ ਪੰਜਾਬੀ ਵਿਚ ਸ਼ਿਹਲਫੀਆਂ ਲਿਖਿਆ। ਸ਼ਿਹਲਫੀ ਉਹ ਕਾਵਿ ਰੂਪ ਹੁੰਦਾ ਹੈ, ਜਿਸ ਵਿਚ ਫਾਰਸੀ ਅਰਬੀ ਵਰਣਮਾਲਾ ਦੇ 30 ਅੱਖਰਾਂ ਦੇ ਆਧਾਰ ਤੇ ਬੰਦ ਜਾਂ ਬੈਤ ਲਿਖੇ ਜਾਂਦੇ ਨੇ। ਲੋਕ ਭਾਸ਼ਾ

ਵਰਤੋਂ ਬਾਹੋ ਜੀ ਨੇ ਆਮ ਲੋਕਾਂ ਨਾਲ ਜੁੜਨ ਲਈ ਕੇਂਦਰੀ ਪੰਜਾਬੀ ਅਤੇ ਝੰਗ ਦੇ ਇਲਾਕੇ ਦੀ ਲਹਿਜੇ ਵਾਲੀ ਲਹਿੰਦੀ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ। ਹੋ ਦਾ ਉਚਾਰਨ ਉਨ੍ਹਾਂ ਦੇ ਹਰ ਬੈਤ ਕੋਪਲੇਟ ਦੇ ਅਖੀਰ ਵਿਚ ਹੋ ਸ਼ਬਦ ਆਉਂਦਾ ਹੈ। ਇਹ ਹੋ ਅੱਲਾ ਦੇ ਨਾਮ ਦਾ ਸੂਚਕ ਹੈ ਜੋ ਪੜ੍ਹਨ ਅਤੇ ਸੁਣਨ ਵਾਲੇ ਦੇ ਦਿਲ ਵਿਚ ਇਕ ਅਜੀਬ ਰੂਹਾਨੀ ਖਿੱਚ ਅਤੇ ਸੰਗੀਤਕ ਗੂੰਜ ਪੈਦਾ ਕਰਦਾ ਹੈ। ਕੁਝ ਇਨ੍ਹਾਂ ਦੇ ਕਵਿਤਾ ਦੇ ਪ੍ਰਸਿੱਧ ਨਮੂਨੇ ਨੇ। ਮਸ਼ਹੂਰ ਬੰਦ ਚੋ ਕੁਝ ਇਕ ਦੋ ਤੁਹਾਡੀ ਨਸਲ ਦਿਲ ਮੋਮ ਬਰਾਬਰ ਆਸ਼ਕਾਂ ਦਾ ਤੇ ਮਾਸ਼ੂਕਾ ਦਿਲ ਕਾਲੀ ਹੋ ਜਿਵੇਂ ਬਾਜ਼ਾਂ ਦੀ ਚਾਲੀ ਹੋ ਪਹਿਰੀ ਪੈਸੋ ਦੁਵਾਲੀ ਹੋ ਦੋਏ ਜਹਾਨੋ ਖਾਲੀ ਹੋ। ਇਕ ਹੋਰ ਬਹੁਤ ਹੀ ਮਸ਼ਹੂਰ ਬੈਤ ਜਿਸ ਵਿਚ ਉਨ੍ਹਾਂ ਨੇ ਦਿਲ ਦੇ ਅੰਦਰ ਰੱਬੀ ਪ੍ਰੇਮ ਦੀ ਬੂਟੀ ਲਗਾਉਣ ਦਾ ਜ਼ਿਕਰ ਕੀਤਾ ਹੈ। ਸਨ ਫਰਿਆਦ ਪਹਿਰਾ ਤੇ ਅਪੀਰਾ ਮੈਂ ਆਖ ਸੁਣਾਵਾ ਕਿਨੂੰ ਹੋ ਮੁਰਸ਼ਦ ਮਨ ਵਿਚ ਲਾਈ ਹੋ ਹਰ ਰਗੇ ਹਰ ਜਾਈ ਹੋ ਜਾ ਫੁੱਲਣ ਤੇ ਆਈ ਹੋ।

ਖੰਡੇ ਫਾਰਸ ਸਮੇਂ ਦੇਸ ਪੰਜਾਬ ਮਜਲਿਸ ਦੇ ਵਿੱਚ ਤੁਸੀਂ ਸੁਣ ਰਹੇ ਸੀ ਸੁਲਤਾਨ ਬਾਹੂ ਹੋਰਾਂ ਨੂੰ। ਹੁਣ ਚੱਲਦੇ ਹਾਂ ਅਗਲਾ ਸਿਲਸਿਲਾ ਹੈ ਤੁਹਾਡੇ ਲਈ ਇੱਕ ਗਲੋਕਾਰ। ਇੱਕ ਗਲੋਕਾਰ ਦੇ ਵਿੱਚ ਗੱਲ ਅੱਜ ਮਹਾਨ ਫਨਕਾਰ ਆਸ਼ਾ ਮੁਸਲੇ ਹੋਰਾਂ ਦੀ।

ਪੰਜਾਬ ਵਿੱਚ ਸਾਉਣ ਦੇ ਮਹੀਨੇ ਅਤੇ ਤੀਆਂ ਦੇ ਤਿਉਹਾਰ ਦਾ ਬਹੁਤ ਮਹੱਤਵ ਹੈ। ਇਸ ਗੀਤ ਵਿੱਚ ਆਸ਼ਾ ਜੀ ਨੇ ਮੀਂਹ ਦੀਆਂ ਕਣੀਆਂ, ਪੀਂਘਾਂ ਅਤੇ ਮੁਟਿਆਰਾਂ ਦੇ ਚਾਅ ਨੂੰ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਹ ਗੀਤ ਸੁਣ ਕੇ ਇੰਜ ਲੱਗਦਾ ਹੈ ਜਿਵੇਂ ਕੋਈ ਪੰਜਾਬ ਦੀ ਜੰਪਲ ਧੀ ਹੀ ਗਾ ਰਹੀ ਹੋਵੇ। ਸ਼ੁੱਧ ਉਚਾਰਨ ਦੀ ਗੱਲ ਕਰੀਏ ਤਾਂ ਗੈਰ ਪੰਜਾਬੀ ਹੋਣ ਦੇ ਬਾਵਜੂਦ ਆਸ਼ਾ ਜੀ ਨੇ ਪੰਜਾਬੀ ਸ਼ਬਦਾਂ ਜਿਵੇਂ ਕਿ ਚੁਬਾਰੇ, ਕਣਕਾਂ, ਮੁੰਡਿਆਂ ਦਾ ਉਚਾਰਨ ਇੰਨੇ ਦੇਸੀ ਅੰਦਾਜ਼ ਵਿੱਚ ਕੀਤਾ ਕਿ ਕੋਈ ਵੀ ਨਹੀਂ ਕਹਿ ਸਕਦਾ ਸੀ ਕਿ ਉਹ ਮਹਾਰਾਸ਼ਟਰ ਤੋਂ ਹਨ। ਵਰਸਟੈਲਿਟੀ ਦੀ ਗੱਲ ਕਰੀਏ ਤਾਂ ਜਿੱਥੇ ਉਨ੍ਹਾਂ ਨੇ ਹਿੰਦੀ ਵਿੱਚ ਕੈਬਰੇ ਅਤੇ ਪੌਪ ਗੀਤ ਗਾਏ ਨੇ, ਉੱਥੇ ਪੰਜਾਬੀ ਵਿੱਚ ਉਨ੍ਹਾਂ ਨੇ ਬਿਲਕੁਲ ਰਵਾਇਤੀ ਲੋਕ ਸੰਗੀਤ ਦੇ ਅਨੁਕੂਲ ਆਪਣੀ ਆਵਾਜ਼ ਨੂੰ ਢਾਲਿਆ। ਚਾਹੇ ਗੀਤ ਖੁਸ਼ੀ ਦਾ ਹੋਵੇ, ਤਿਉਹਾਰ ਦਾ ਹੋਵੇ ਜਾਂ ਰੋਮਾਂਟਿਕ ਨੋਕ ਚੁੱਕ ਦਾ, ਉਨ੍ਹਾਂ ਦੀ ਆਵਾਜ਼ ਦੇ ਐਕਸਪ੍ਰੈਸ਼ਨ ਹਮੇਸ਼ਾ ਹੀ ਲਾਜਵਾਬ ਰਹੇ।

ਤੈਨੂੰ ਇੱਕ ਪਲ ਕਰਾਂਗੇ ਨਾ ਵੱਖ ਕੁੜੀਏ ਤੈਨੂੰ ਇੱਕ ਪਲ ਕਰਾਂਗੇ ਨਾ ਵੱਖ ਕੁੜੀਏ ਸਭ ਉੱਤੇ ਤਸੱਲੀਆਂ ਵੱਖ ਕੁੜੀਏ ਹੱਥ

1970 ਅਤੇ 1980 ਦੇ ਦਹਾਕੇ ਦੌਰਾਨ ਜਦੋਂ ਪੰਜਾਬੀ ਫਿਲਮ ਇੰਡਸਟਰੀ ਬਲੈਕ ਐਂਡ ਵਾਈਟ ਤੋਂ ਰੰਗੀਨ ਦੌਰ ਵੱਲ ਵੱਧ ਰਹੀ ਸੀ, ਉਦੋਂ ਬਾਲੀਵੁੱਡ ਦੇ ਵੱਡੇ ਗਾਇਕਾਂ ਦਾ ਪੰਜਾਬੀ ਵਿਚ ਗਾਣਾ ਫਿਲਮਾਂ ਦੀ ਕਾਮਯਾਬੀ ਦੀ ਗਰੰਟੀ ਮੰਨਿਆ ਜਾਂਦਾ ਸੀ। ਆਸ਼ਾ ਭੋਸਲੇ ਦੀ ਆਵਾਜ਼ ਨੇ ਪੰਜਾਬੀ ਫਿਲਮਾਂ ਦੇ ਸੰਗੀਤ ਦੇ ਮਿਆਰ ਨੂੰ ਬਹੁਤ ਉੱਚਾ ਚੁੱਕਿਆ। ਉਨ੍ਹਾਂ ਦੇ ਗੀਤ ਅੱਜ ਵੀ ਐਪਲ ਮਿਊਜ਼ਿਕ ਅਤੇ ਸਪੋਟੀਫਾਈ ਵਰਗੇ ਪਲੇਟਫਾਰਮਾਂ ਤੇ ਪੰਜਾਬੀ ਹਿੱਟਸ ਆਫ ਆਸ਼ਾ ਭੋਸਲੇ ਦੇ ਨਾਮ ਨਾਲ ਬਹੁਤ ਚਾਅ ਨਾਲ ਸੁਣੇ ਜਾਂਦੇ ਨੇ।

0: ਸਮਾਜਿਕ ਰਿਸ਼ਤੇ ਨੇ
1: ਜੀ,
0: ਕਿਤੇ ਵੀ ਅਸੀਂ ਜਿੱਥੇ ਵੀ ਵਿਚਰਦੇ ਹਾਂ ਨਾ,
1: ਹਾਂਜੀ,
0: ਉੱਥੇ ਆਪਾਂ ਇਹ ਮਹਿਸੂਸ ਕਰਦੇ ਹਾਂ
1: ਕਿ
0: ਜਿਹੜਾ ਨਿੱਘ ਪਹਿਲਾਂ
1: ਹਾਂਜੀ
0: ਰਿਸ਼ਤਿਆਂ ਚ ਹੁੰਦਾ ਸੀ,
1: ਬਿਲਕੁਲ ਜੀ,
0: ਉਹ ਨਿੱਘ ਜਾਂ ਉਹ ਪਿਆਰ
1: ਹਾਂਜੀ
0: ਉਹ ਰਿਸ਼ਤਿਆਂ ਦੇ ਵਿਚ ਨਹੀਂ ਰਿਹਾ।
1: ਦੇਖੋ ਜੀ ਪਟਵਾਰੀ ਸਾਹਿਬ, ਗੱਲ ਏਦਾਂ ਵੀ ਕੋਈ ਸਮਾਂ ਸੀਗਾ ਕਿ ਜਿਹੜੀ ਅਹਿਮੀਅਤ ਆ ਉਹ ਰਿਸ਼ਤਿਆਂ ਨੂੰ ਦਿੱਤੀ ਜਾਂਦੀ ਸੀ, ਜਿਹੜਾ ਅੱਜ ਦਾ ਸਮਾਂ ਆ ਉਹਦੇ ਵਿਚ ਇਹ ਜਿਹੜੀ ਅਹਿਮੀਅਤ ਆ ਇਹ ਰਿਸ਼ਤਿਆਂ ਤੋਂ ਹਟ ਕੇ ਜਾਂ ਟੁੱਟ ਕੇ ਕਹਿ ਲਓ ਉਹ ਪੈਸੇ ਵੱਲ ਨੂੰ ਜ਼ਿਆਦਾ ਚਲੀ ਗਈ ਆ, ਹੋ ਸਕਦਾ ਵੀ ਇਹ ਵੀ ਇੱਕ ਕਾਰਨ ਹੋਵੇ।
0: ਦੇਖੋ ਕਾਰਨ ਤੇ ਸਭ ਤੋਂ ਵੱਡਾ ਤੇ ਇਹੀ ਹੁੰਦਾ ਹੈ,
1: ਹਾਂਜੀ,
0: ਜਿਹੜਾ ਪੈਸਾ ਹੈ ਨਾ
1: ਜੀ
0: ਉਹ ਪੈਸਾ ਹੀ ਰਿਸ਼ਤਿਆਂ ਦੇ ਵਿਚ ਕੜਤਣ ਲਿਆਂਦਾ
1: ਜੀ, ਬਿਲਕੁਲ,
0: ਕਿਉਂਕਿ ਇਨਸਾਨ ਇਹ ਕਹਿੰਦਾ ਕਿ ਮੇਰੇ ਕੋਲ ਘੱਟ ਹੈ, ਮੇਰੇ ਕੋਲ ਜ਼ਿਆਦਾ ਹੈ, ਉਹਦੇ ਕੋਲ ਘੱਟ ਹੈ, ਮੇਰੇ ਕੋਲ ਜ਼ਿਆਦਾ, ਐਵੇਂ ਸੋਚ ਸੋਚ ਕੇ ਰਿਸ਼ਤਿਆਂ ਦੇ ਵਿਚ ਨਾ ਹੀ ਕੜਤਣ ਆ ਜਾਂਦੀ।
1: ਜਿੱਦਾਂ ਸਿਆਣੇ ਕਹਿੰਦੇ ਵੀ ਬੰਦਾ ਜਿਹੜਾ ਹੈ ਉਹ ਆਪਣੇ ਦੁੱਖ ਤੋਂ ਨਹੀਂ ਉਨਾ ਦੁਖੀ ਜਿੰਨਾ ਦੂਸਰੇ ਨੂੰ ਸੁਖੀ ਦੇਖ ਕੇ
0: ਦੁਖੀ ਦੇਖ ਕੇ ਆ, ਬਿਲਕੁਲ। ਦੇਖੋ ਗੱਲ ਇਹ ਹੈ ਨਾ ਵੀ ਕੋਈ ਵੀ ਇੱਕ ਵੇਲਾ ਹੁੰਦਾ ਸੀ,
1: ਹਾਂਜੀ
0: ਬਾਲ ਸਾਹਿਬ,
1: ਹਾਂਜੀ ਹਾਂਜੀ,
0: ਜਦੋਂ ਇਹਨਾਂ ਰਿਸ਼ਤਿਆਂ ਵਿਚ ਨਾ ਨਿੱਘ ਹੁੰਦਾ ਸੀ,
1: ਅੱਛਾ ਜੀ,
0: ਅੰਤ ਦਾ ਨਿੱਘ ਹੁੰਦਾ ਸੀ
1: ਜੀ ਜੀ,
0: ਹਾਂਜੀ
1: ਬਿਲਕੁਲ ਜੀ।
0: ਤੇ ਉਹਦੇ ਵਿਚ ਆਪਾਂ ਦੇਖਦੇ ਹਾਂ ਕਿ ਇਹ ਜਿਹੜਾ ਵਤੀਰਾ ਹੁੰਦਾ ਸੀ ਨਾ ਇੱਕ ਦੂਜੇ ਦੇ ਨਾਲ, ਅਸੀਂ ਖੁਸ਼ ਮਿਜ਼ਾਜ ਦੇ ਨਾਲ ਮਿਲਦੇ ਹੁੰਦੇ ਸੀ
1: ਜੀ, ਬਿਲਕੁਲ,
0: ਔਰ ਆਪਸ ਦੇ ਵਿਚ ਪਰਿਵਾਰ ਦੇ ਵਿਚ ਕਿੰਨੇ ਕਿੰਨੇ ਦਿਨ
1: ਹਾਂਜੀ
0: ਰਿਸ਼ਤੇਦਾਰ ਆ ਕੇ ਰਹਿੰਦੇ ਹੁੰਦੇ,
1: ਸਾਂਝੇ ਪਰਿਵਾਰ ਸੀਗੇ ਜੀ,
0: ਸਾਂਝੇ ਪਰਿਵਾਰ ਸੀ,
1: ਬਿਲਕੁਲ,
0: ਆਪਸ ਚ ਰਹਿਣਾ
1: ਹਾਂਜੀ,
0: ਔਰ ਰਹਿ ਕੇ ਇੱਕ ਦੂਸਰੇ ਦੇ ਨਾਲ ਗੱਲਾਂ ਬਾਤਾਂ ਕਰਨੀਆਂ,
1: ਹਾਂਜੀ,
0: ਤੇ ਉਹ ਹੁਣ ਚੀਜ਼ਾਂ ਜਿਹੜੀਆਂ ਉਹ ਕਿਤੇ ਨਾ ਕਿਤੇ ਘਟਦੀਆਂ ਜਾ ਰਹੀਆਂ ਨੇ,
1: ਕਿਤੇ ਨਾ ਕਿਤੇ ਉਹ ਚੀਜ਼ਾਂ ਨੇ ਜਿਹੜਾ ਸਮਾਜਿਕ ਢਾਂਚਾ ਆਪਣਾ ਉਹਨੂੰ ਵੀ ਆਪਾਂ ਨੂੰ ਬਹੁਤ ਧੱਕਾ ਲਾਇਆ ਜੀ। ਹੁਣ ਸਾਂਝੇ ਪਰਿਵਾਰ ਜਦੋਂ ਟੁੱਟੇ ਆ, ਹੁਣ ਸਾਂਝੇ ਪਰਿਵਾਰ ਤੁਸੀਂ ਦੇਖੋ, ਤੁਸੀਂ ਤਾਂ ਜ਼ਿਆਦਾ ਮੇਰੇ ਨਾਲ ਜਾਣਦੇ ਹੋ, ਸਾਂਝੇ ਪਰਿਵਾਰ ਸੀਗੇ ਤਾਂ ਖਰਚੇ ਵੀ ਸਾਂਝੇ ਸੀਗੇ, ਜ਼ਿੰਮੇਵਾਰੀ ਵੀ ਸਾਂਝੀ ਸੀਗੀਆਂ, ਕੋਈ ਕੱਲ ਨੂੰ ਦੁੱਖ ਟੁੱਟਦਾ ਸੀਗਾ ਉਹ ਵੀ ਸਾਂਝੇ ਤੌਰ ਤੇ ਵੰਡਿਆ ਜਾਂਦਾ ਸੀ, ਪਰਿਵਾਰ ਜਿਹੜੇ ਟੁੱਟ ਗਏ ਆ ਖਰਚੇ ਵੀ ਆਪੋ ਆਪਣੇ ਆ, ਕੋਈ ਕੱਲ ਨੂੰ ਦੁੱਖ ਆ ਕੋਈ ਮੁਸੀਬਤ ਪੈਂਦੀ ਆ ਉਹ ਵੀ ਆਪਣੇ ਆਪਣੇ ਸਿਰ ਤੇ ਆਪਾਂ ਨੂੰ ਜਿਹੜੀ ਆ ਉਹ ਝੱਲਣੀ ਪੈਂਦੀ ਆ।
0: ਉਸੇ ਕਰਕੇ ਤਾਂ ਦੇਖੋ ਇਹ ਜਿਹੜੀ ਨਾ ਇਹ ਆਪਸ ਦੇ ਵਿਚ ਜਿਹੜੀ ਇੱਕ ਮੈਂ ਹੋ ਗਈ ਹੈ,
1: ਹਾਂਜੀ,
0: ਕਿ ਮੈਂ ਹੀ ਸਭ ਕੁਝ ਕਰਨਾ,
1: ਬਿਲਕੁਲ,
0: ਮੈਂ ਹੀ ਸਭ ਕੁਝ ਕੀਤਾ,
1: ਹਾਂਜੀ,
0: ਇਹ ਰਿਸ਼ਤਿਆਂ ਦਾ ਟੁੱਟਣ ਦਾ ਸਭ ਤੋਂ ਵੱਡਾ
1: ਕਾਰਨ, ਬਿਲਕੁਲ ਜੀ ਸਹੀ ਗੱਲ ਹੈ।
0: ਪੈਸੇ ਕਮਾਉਣ ਦੀ ਹੋੜ ਵੱਜੀ ਹੋਈ ਹੈ,
1: ਹਾਂਜੀ,
0: ਕਹਿੰਦਾ ਜੀ ਮੈਂ ਤੇਰੇ ਤੋਂ ਜ਼ਿਆਦਾ ਕਮਾ ਲਾਂ,
1: ਹਾਂਜੀ,
0: ਉਹ ਕਹਿੰਦਾ ਮੈਂ ਤੇਰੇ ਕੋਲ ਜ਼ਿਆਦਾ ਕਮਾ,
1: ਬਿਲਕੁਲ ਜੀ,
0: ਇਹ ਪੈਸਿਆਂ ਦੇ ਕਰਕੇ ਨਾ ਅਸੀਂ ਇੱਕ ਦੂਸਰੇ ਨੂੰ ਸਮਾਂ ਨਹੀਂ ਦਿੰਦੇ,
1: ਹਾਂਜੀ,
0: ਜਦੋਂ ਅਸੀਂ ਸਮਾਂ ਨਹੀਂ ਦਿੰਦੇ,
1: ਹਾਂਜੀ,
0: ਚਾਹੇ ਉਹ ਪਰਿਵਾਰ ਹੈ
1: ਜੀ,
0: ਚਾਹੇ ਉਹ ਸਮਾਜਿਕ ਰਿਸ਼ਤਿਆਂ ਦੀ ਆਪਾਂ ਜਦੋਂ ਗੱਲ ਕਰਦੇ ਹਾਂ,
1: ਹਾਂਜੀ,
0: ਦੋਸਤ ਮਿੱਤਰ ਦੀ ਗੱਲ ਕਰ ਲੈਂਦੇ ਹਾਂ,
1: ਹਾਂਜੀ,
0: ਜਦੋਂ ਅਸੀਂ ਉਸ ਨੂੰ ਵੀ ਸਮਾਂ ਨਹੀਂ ਦਿੰਦੇ,
1: ਬਿਲਕੁਲ ਜੀ,
0: ਉਹ ਫਿਰ ਜਦੋਂ ਤੁਸੀਂ ਇੱਕ ਦੂਸਰੇ ਦੇ ਨਾਲ ਅਸੀਂ ਮਿਲਣਾ ਗਿਲਣਾ ਘਟਾ ਦਿੰਦੇ ਹਾਂ,
1: ਹਾਂਜੀ,
0: ਉਹ ਫਿਰ ਰਿਸ਼ਤੇ ਆਪੇ ਹੀ ਖਤਮ ਹੋ ਜਾਂਦੇ।
1: ਸਮਾਂ ਦੇਣਾ ਕਿਸੇ ਵੀ ਰਿਸ਼ਤੇ ਵਾਸਤੇ, ਜਿਵੇਂ ਆਪਾਂ ਕਹਿੰਦੇ ਕਿ ਬੂਟਿਆਂ ਨੂੰ ਪਾਣੀ ਨਹੀਂ ਪਾਵਾਂਗੇ, ਬੂਟਾ ਕਿਵੇਂ ਬਚੂਗਾ, ਸਮਾਂ ਨਹੀਂ ਦੇਵਾਂਗੇ ਤਾਂ ਰਿਸ਼ਤਾ ਜਿਹੜਾ ਬਚਣਾ ਬਹੁਤ ਮੁਸ਼ਕਿਲ ਹੈ।
0: ਤਾਂ ਦੇਖੋ ਨਾ ਰਿਸ਼ਤਿਆਂ ਦੇ ਵਿਚ ਜੇ ਅਸੀਂ ਜਿਵੇਂ ਕਹਿੰਦੇ ਹਾਂ ਕਿ ਇਹਨਾਂ ਨੂੰ ਆਪਾਂ ਠੀਕ ਕਰੀਏ,
1: ਹਾਂਜੀ, ਉਹੀ ਮੈਂ ਤੁਹਾਨੂੰ ਪਟਵਾਰੀ ਸਾਹਿਬ ਪੁੱਛਣ ਲੱਗਾ ਸੀ ਵੀ ਮੁਸੀਬਤ ਤੁਸੀਂ ਦੱਸ ਦਿੱਤੀ ਆ, ਇਹਦਾ ਹੱਲ ਤਾਂ ਦੱਸਿਆ ਜਾਵੇ ਕੋਈ।
0: ਦੇਖੋ ਗੱਲ ਇਹ ਹੈ ਕਿ ਜਦੋਂ ਤੁਸੀਂ ਕਿਸੇ ਚੰਗੇ ਰਿਸ਼ਤਿਆਂ ਨੂੰ ਬਣਾਉਣਾ ਹੈ ਨਾ,
1: ਹਾਂਜੀ,
0: ਤਾਂ ਉਹਦੇ ਲਈ ਤਾਂ ਸਭ ਤੋਂ ਵੱਡਾ ਤਾਂ ਇਹ ਹੈ ਕਿ ਪਹਿਲਾਂ ਤਾਂ ਅਸੀਂ ਇੱਕ ਦੂਸਰੇ ਨੂੰ ਸਮਾਂ ਦੇਈਏ,
1: ਬਿਲਕੁਲ ਜੀ,
0: ਮਿਲੀਏ ਗਲੀਏ,
1: ਸਹੀ ਗੱਲ ਹੈ,
0: ਇਹ ਜਿਹੜੀ ਆਪਸ ਦੇ ਵਿਚ ਇੱਕ ਈਰਸ਼ਾਬਾਜੀ ਹੁੰਦੀ ਹੈ,
1: ਹਾਂਜੀ,
0: ਜਿਹਨੂੰ ਅਸੀਂ ਅੰਗਰੇਜ਼ੀ ਚ ਕਹਿ ਦਿੰਦੇ ਹਾਂ ਜਲਸ,
1: ਜਲਸ, ਹਾਂਜੀ ਹਾਂਜੀ, ਠੀਕ ਹੈ ਜੀ,
0: ਜਲਸੀ ਕਹਿੰਦੇ ਜੀ,
1: ਹਾਂਜੀ,
0: ਤੇ ਉਹ ਜਲਸੀ ਨਹੀਂ ਹੋਣੀ ਚਾਹੀਦੀ,
1: ਬਿਲਕੁਲ ਜੀ,
0: ਜਲਸ ਨਹੀਂ ਆਪਾਂ ਇੱਕ ਦੂਸਰੇ ਤੋਂ ਇਹ ਫੀਲ ਕਰੀਏ ਕਿ ਦੇਖੋ ਜੀ ਇਹ ਤਾਂ ਮੇਰੇ ਤੋਂ ਜ਼ਿਆਦਾ ਲੈ ਗਿਆ ਜਾਂ ਉਵੇਂ ਆ, ਅਸੀਂ ਆਪਸ ਦੇ ਵਿਚ ਜਿੰਨਾ ਪਿਆਰ ਵਧਾਵਾਂਗੇ,
1: ਬਿਲਕੁਲ ਜੀ,
0: ਇਹ ਰਿਸ਼ਤੇ ਸਾਡੇ ਜਿਵੇਂ ਤੁਸੀਂ ਕਿਹਾ ਨਾ ਕਿ ਬੂਟਿਆਂ ਨੂੰ ਪਾਣੀ ਮਿਲਦਾ,
1: ਹਾਂਜੀ,
0: ਇਹ ਰਿਸ਼ਤਿਆਂ ਨੂੰ ਅਸੀਂ ਇਸੇ ਤਰ੍ਹਾਂ ਹੋਰ ਅੱਗੇ ਵਧਾ ਸਕਦੇ,
1: ਬਿਲਕੁਲ ਜੀ,
0: ਤੇ ਵਧਾਉਣ ਦੇ ਲਈ ਫਿਰ ਆਪਾਂ ਜਦੋਂ ਇੱਕ ਦੂਸਰੇ ਦੀ ਜ਼ਿਆਦਾ ਮਦਦ ਕਰਾਂਗੇ,
1: ਹਾਂਜੀ,
0: ਤੇ ਫਿਰ ਦੇਖੋ ਰਿਸ਼ਤਾ ਜਿਹੜਾ ਹੈ ਉਹ ਬੂਟਿਆਂ ਨੂੰ ਪਾਣੀ ਵੀ ਲੱਗਦਾ ਹੈ,
1: ਬਿਲਕੁਲ,
0: ਰਿਸ਼ਤਾ ਵੀ ਤਾਂ ਜਾਂਦਾ ਫਿਰ,
1: ਆਹ ਤਾਂ ਗੱਲ ਹੀ ਤੁਸੀਂ ਜਿਹੜੀ ਹੈ 100 ਅੰਨੇ ਸੱਚ ਕਰ ਦਿੱਤੀ ਹੈ,
0: ਬਿਲਕੁਲ ਜੀ, ਤੇ ਫਿਰ ਜੇ ਕਹਿੰਦੇ ਹੋ ਤੇ ਦੋ ਕੁ ਬੋਲ ਗੀਤ ਦੇ ਸੁਣ ਲਈਏ,
1: ਸੁਣਾ ਦਿਓ ਜੀ।

0: ਕਿਵੇਂ ਫਿਰ ਬਾਲੂ ਸਾਹਿਬ ਗੀਤ ਕਿੱਦਾਂ ਦਾ ਲੱਗਿਆ?
1: ਪਟਵਾਰੀ ਸਾਹਿਬ ਗਾਣਾ ਤੁਸੀਂ ਸੁਣਾਇਆ ਹੋਵੇ ਤੇ ਚੰਗਾ ਨਾ ਲੱਗੇ, ਹੋ ਸਕਦਾ ਏਦਾਂ ਭਲਾ?
0: ਗੱਲ ਤਾਂ ਸਹੀ ਹੈ। ਲਓ ਜੀ ਫਿਰ ਹੁਣ ਚਲੇ ਅੱਗੇ ਫਿਰ।
1: ਜੀ ਬਿਲਕੁਲ ਜੀ
0: ਹਾਂਜੀ, ਗੱਲਬਾਤ ਸੁਣਾਉਣੀ ਹੈ ਤੁਹਾਨੂੰ ਇੱਕ।
1: ਅੱਛਾ ਜੀ
0: ਹਾਂਜੀ, ਖੇਤੀ ਰਾਹੀਂ ਕੁਦਰਤੀਕਰਨ,
1: ਠੀਕ ਹੈ ਜੀ।
0: ਇਹਨਾਂ ਨਾਲ ਗੱਲਾਂ ਬਾਤਾਂ ਡਾਕਟਰ ਅਵਤਾਰ ਸਿੰਘ ਜੀ ਆਏ ਸਨ।
1: ਅੱਛਾ ਜੀ,
0: ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਗੁਰਵਿੰਦਰ ਜੀ ਨੇ,
1: ਠੀਕ ਹੈ ਜੀ,
0: ਆਪਾਂ ਸੁਣਦੇ ਹਾਂ,
1: ਸੁਣਾ ਦਿਓ ਜੀ।
2: ਅੱਜ ਅਸੀਂ ਗੱਲਬਾਤ ਕਰਾਂਗੇ ਸ੍ਰੀ ਅਵਤਾਰ ਸਿੰਘ ਜੀ ਨਾਲ, ਜਿਨ੍ਹਾਂ ਦਾ ਪਿੰਡ ਵਿਰਕ, ਤਹਿਸੀਲ ਫਿਲੌਰ ਤੇ ਜ਼ਿਲ੍ਹਾ ਹੈ ਜਲੰਧਰ। ਸੋ ਜਦੋਂ ਅਸੀਂ ਗੱਲ ਕਰਦੇ ਹਾਂ ਖੇਤੀਬਾੜੀ ਦੇ ਵਿੱਚ ਕਿ ਕਿਸ ਤਰੀਕੇ ਨਾਲ ਕੁਦਰਤੀ ਤਰੀਕੇ ਨਾਲ ਖੇਤੀ ਕੀਤੀ ਜਾਏ, ਉਹਨਾਂ ਢੰਗਾਂ ਦੀ ਵਰਤੋਂ ਕਰਕੇ ਅਸੀਂ ਆਪਣੇ ਕੁਦਰਤੀ ਸਰੋਤਾਂ ਦੀ ਬਚਤ ਵੀ ਕਰੀਏ ਔਰ ਨਾਲ ਦੇ ਨਾਲ ਸਾਨੂੰ ਜਿਹੜੀ ਵਧੀਆ ਪੈਦਾਵਾਰ ਜਿਹੜੀ ਮਿਲ ਸਕੇ, ਵਧੀਆ ਫਸਲ ਮਿਲੇ, ਵਧੀਆ ਖੁਰਾਕ ਮਿਲੇ। ਇਹ ਕਿਸ ਤਰੀਕੇ ਨਾਲ ਸੰਭਵ ਹੈ, ਇਹਦੇ ਲਈ ਕੀ ਉਪਰਾਲੇ ਕੀਤੇ ਜਾ ਰਹੇ ਨੇ ਜਾਂ ਕਰਨ ਦੀ ਲੋੜ ਹੈ, ਕਿੱਦਾਂ ਕਰਦੇ ਨੇ, ਇਹ ਸਾਰੀ ਜਾਣਕਾਰੀ ਅਸੀਂ ਸਰਦਾਰ ਅਵਤਾਰ ਸਿੰਘ ਜੀ ਤੋਂ ਹਾਸਲ ਕਰਾਂਗੇ, ਜ਼ਿਲ੍ਹਾ ਜਲੰਧਰ, ਪਿੰਡਾਂ ਦਾ ਵਿਰਕ ਤੇ ਤਹਿਸੀਲ ਹੈ ਫਿਲੌਰ। ਸੋ ਜਦੋਂ ਵੀ ਆਪਾਂ ਕੋਈ ਗੱਲ ਕਰਦੇ ਹਾਂ ਅਵਤਾਰ ਜੀ, ਤੇ ਸੋਚ ਦੀ ਕਿ ਇਸ ਪਾਸੇ ਨੂੰ ਆਪਾਂ ਲੈ ਕੇ ਜਾਣਾ ਹੈ, ਕਿਸ ਤਰੀਕੇ ਨਾਲ ਤੁਹਾਡੇ ਮਨ ਚ ਆਇਆ ਕਿ ਉਹ ਚੀਜ਼ ਲੀਕ ਤੋਂ ਹਟ ਕੇ ਆਪਾਂ ਇਸ ਪਾਸੇ ਨੂੰ ਤੁਰੀਏ?
3: ਗੁਰਵਿੰਦਰ ਜੀ, ਇਸ ਵਕਤ ਅਸੀਂ ਇਹ ਦੇਖਦੇ ਹਾਂ ਕਿਹੜਾ ਸਾਡਾ ਸਮਾਜ ਆ ਉਹ ਕਿਹਨਾਂ ਕਿਹਨਾਂ ਸਮੱਸਿਆਵਾਂ ਦੇ ਨਾਲ ਜੂਝ ਰਿਹਾ ਤੇ ਜਿਹੜਾ ਜੀਵਨ ਆ ਉਹਨੂੰ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦਰਪੇਸ਼ ਨੇ, ਤਾਂ ਉਸ ਗੱਲ ਨੂੰ ਧਿਆਨ ਵਿਚ ਰੱਖ ਕੇ ਆਪਣੇ ਜਿਹੜੀਆਂ ਸਮੱਸਿਆਵਾਂ ਜੀਵਨ ਦੀਆਂ, ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਿਮਾਰੀਆਂ ਬਹੁਤ ਵੱਧ ਰਹੀਆਂ, ਲਾ ਇਲਾਜ ਜਿਹੜੀਆਂ ਬਿਮਾਰੀਆਂ ਉਹ ਪੈਦਾ, ਇੱਕ ਨੂੰ ਕੰਟਰੋਲ ਕਰਦੇ ਆ ਦੂਜੀ ਹੋਰ ਅੱਗੇ ਆ ਜਾਂਦੀ ਹੈ, ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਆ ਜਿਸ ਵੇਲੇ ਆਪਾਂ ਦੇਖਦੇ ਜਿਹੜਾ ਸਾਡਾ ਭੋਜਨ ਆ ਉਹ ਜ਼ਹਿਰੀਲਾ ਹੋ ਗਿਆ ਤੇ ਸਾਡੀ ਜਿਹੜੀ ਹਵਾ ਆ, ਸਾਡਾ ਜਿਹੜਾ ਪਾਣੀ ਆ, ਇਹ ਧਰਤੀ ਮਾਤਾ ਉਹਨੂੰ ਆਪਾਂ ਜ਼ਹਿਰੀਲਾ ਕਰਦੇ ਜਾ ਰਹੇ ਹਾਂ ਦਿਨੋ ਦਿਨ, ਤੇ ਇਹ ਜਿਹੜਾ ਭੋਜਨ ਆ ਉਹਨੂੰ ਆਪਾਂ ਜ਼ਹਿਰ ਮੁਕਤ ਕਿੱਦਾਂ ਕਰੀਏ? ਤਾਂ ਇਹ ਦਿਮਾਗ ਦੇ ਵਿੱਚ ਸੀਗਾ ਵੀ ਆਪਾਂ ਇਸ ਪਾਸੇ ਨੂੰ ਤੁਰਨਾ ਹੈਗਾ ਵੀ ਜਿਹੜਾ ਭੋਜਨ ਆ ਉਹ ਜ਼ਹਿਰ ਮੁਕਤ ਭੋਜਨ ਕਿਸ ਤਰ੍ਹਾਂ ਪੈਦਾ ਕੀਤਾ ਜਾਵੇ ਔਰ ਜਿਹੜਾ ਕਿਸਾਨ ਆ ਉਹਨੂੰ ਆਰਥਿਕ ਪੱਖ ਤੋਂ ਵੀ ਕੋਈ ਨੁਕਸਾਨ ਨਾ ਹੋਵੇ, ਤੇ ਨਾਲੇ ਨਾਲ ਜਿਹੜੇ ਸਾਡੇ ਕੁਦਰਤੀ ਸਾਧਨ ਆ ਉਹਨਾਂ ਦੀ ਆਪਾਂ ਸੰਕੋਚਮੀ ਵਰਤੋਂ ਕਰਦੇ ਹੋਏ ਆਪਾਂ ਵੱਧ ਤੋਂ ਵੱਧ ਆਮਦਨ ਕਿੱਦਾਂ ਲੈਣੀ ਹੈਗੀ, ਉਹਨਾਂ ਦਾ ਕਿੱਦਾਂ ਬਚਾਅ ਕਰਨਾ ਤੇ ਆਪਣਾ ਜਿਹੜਾ ਵਾਤਾਵਰਨ ਆ ਉਹਨੂੰ ਆਪਾਂ ਕਿੱਦਾਂ ਵਧੀਆ ਬਣਾਉਣਾ ਹੈਗਾ, ਤੇ ਨਾਲੇ ਨਾਲ ਜਿਹੜਾ ਹੈਗਾ ਐਗਰੀ ਵੇਸਟ ਪੋਲਿਊਸ਼ਨ ਆ, ਖੇਤੀ ਦਾ ਜਿਹੜਾ ਪ੍ਰਦੂਸ਼ਣ ਆ ਆਪਾਂ ਕਿੱਦਾਂ ਕੰਟਰੋਲ ਕਰਨਾ, ਇਹ ਸਾਰੀਆਂ ਜਿਹੜੀਆਂ ਮੁੱਦੇ ਆ ਇਹਨੂੰ ਧਿਆਨ ਚ ਰੱਖ ਕੇ ਇੱਕ ਸਿਸਟਮ ਡਿਵੈਲਪ ਕੀਤਾ ਗਿਆ ਜਿਹਦਾ ਨਾਮਕਰਨ ਕੀਤਾ ਗਿਆ ਸੰਪੂਰਨ ਖੇਤੀ ਪੂਰਨ ਰੁਜ਼ਗਾਰ ਜ਼ਹਿਰ ਜੁਗਤੋਂ ਜ਼ਹਿਰ ਮੁਕਤ ਇੱਕ ਸਫ਼ਰ, ਯਾਨੀ ਕਿ ਹੌਲੀ ਹੌਲੀ ਉੱਧਰ ਨੂੰ ਜਾ ਰਹੇ ਤੇ ਇਹਦੇ ਵਿੱਚ ਕੀ ਹੈਗਾ ਵੀ ਆਪਾਂ ਦੇਖਦੇ ਹਾਂ ਵੀ ਜਿਹੜਾ ਜੀਵਨ ਆ ਉਹਦਾ ਆਧਾਰ ਕੀ ਆ ਤੇ ਨਾਲੇ ਨਾਲ ਫਿਰ ਉਹਦਾ ਆਹਾਰ ਕੀ ਆ, ਇਹ ਜੀਵਨ ਜਿਹੜਾ ਜੀਵਨ ਆ ਉਹਨੂੰ ਕੁਦਰਤ ਬਣਾਉਂਦੀ ਕਿੱਦਾਂ ਤੇ ਚਲਾਉਂਦੀ ਕਿੱਦਾਂ,
0: ਠੀਕ,
3: ਇਹ ਦੇਖਣ ਦੀ ਜ਼ਰੂਰਤ ਹੈਗੀ ਆ। ਜਿਹੜਾ ਜੀਵਨ ਆ ਜਿਸ ਵੇਲੇ ਆਪਾਂ ਜੀਵਨ ਦੀ ਗੱਲ ਕਰਦੇ ਹਾਂ, ਜਿਹੜਾ ਜੀਵਨ ਆ ਉਹ ਕੁਦਰਤ ਦੇ ਅਟਲ ਨਿਯਮਾਂ ਦੇ ਮੁਤਾਬਕ ਪੰਜਾਂ ਤੱਤਾਂ ਦੇ ਸੁਮੇਲ ਦੇ ਨਾਲ ਹੋਂਦ ਵਿੱਚ ਆਉਂਦਾ, ਜਿਸ ਵੇਲੇ ਜੀਵਨ ਪੰਜਾਂ ਤੱਤਾਂ ਦੇ ਸੁਮੇਲ ਦੇ ਨਾਲ ਹੋਂਦ ਵਿੱਚ ਆ ਗਿਆ ਫਿਰ ਉਹਨੂੰ ਆਪਣਾ ਜੀਵਨ ਕਾਲ ਪੂਰਾ ਕਰਨ ਵਾਸਤੇ ਉਹਨੂੰ ਖਾਣਾ ਜਾਂ ਆਹਾਰ ਚਾਹੀਦਾ। ਅੱਗੇ ਜਿਹੜਾ ਖਾਣਾ ਜਾਂ ਆਹਾਰ ਕੀ ਆ ਉਹ ਫਿਰ ਅੱਗੇ ਜੀਵਨ ਆ। ਆਪਾਂ ਦੇਖਦੇ ਹਾਂ ਭੋਜਨ ਕਰੀ ਆ ਇੱਕ ਦੂਜੇ ਦੀ, ਕੋਈ ਸ਼ਾਕਾਹਾਰੀ ਆ, ਕੋਈ ਮਾਸਾਹਾਰੀ ਆ, ਕੋਈ ਦੋਨੋਂ ਚੀਜ਼ਾਂ ਖਾਈ ਜਾਂਦਾ ਤੇ ਜਿਹੜਾ ਨਾ ਭੋਜਨ ਆ ਇਹ ਅਸਲ ਵਿੱਚ ਜੀਵਨ ਆ ਤੇ ਜੀਵਨ ਜਿਹੜਾ ਆ ਉਹ ਕੁਦਰਤ ਦੇ ਟਾਲ ਨਿਯਮਾਂ ਦੇ ਮੁਤਾਬਕ ਹੋਂਦ ਵਿੱਚ ਆਉਂਦਾ ਤੇ ਜਿਸ ਵਕਤ ਜਿਹੜੀ ਆਪਾਂ ਹੁਣ ਸਾਡੀ ਖੇਤੀ ਅਸਲ ਚੱਲ ਰਹੀ ਹੈ ਜਦੋਂ ਆਪਾਂ ਉਹਦੀ ਨਜ਼ਰ ਮਾਰਦੇ ਹਾਂ ਆਪਾਂ ਬਹੁਤ ਜ਼ਿਆਦਾ ਇੱਕ ਵੱਡਾ ਦਖਲ ਦਿੱਤਾ ਜਿਹੜੇ ਕੁਦਰਤ ਦੇ ਜੀਵਨ ਨੂੰ ਬਣਾਉਣ ਦੇ ਉਹਦੇ ਵਿੱਚ ਆਪਾਂ ਕੀ ਕੀਤਾ ਹੈਗਾ ਆਪਾਂ ਕੈਮੀਕਲ ਫਰਟੀਲਾਈਜ਼ਰ ਯੂਜ਼ ਕਰਦੇ ਹੈਗੇ ਵਰਤਦੇ ਹਾਂ ਉਹਨਾਂ ਦੀ ਬਹੁਤ ਵੱਡੇ ਪੱਧਰ ਤੇ ਵਰਤੋਂ ਹੋਣ ਲੱਗ ਪਈ, ਫੇਰ ਜਿਹੜਾ ਹੈਗਾ ਸਾਡਾ ਕੈਮੀਕਲ ਫਰਟੀਲਾਈਜ਼ਰ ਹੋਗਾ ਤੇ ਨਾਲੇ ਨਾਲ ਜਿਹੜੀਆਂ ਹੈਗੀਆਂ ਰਸਾਇਣਕ ਜਿਹੜੀਆਂ ਕੀਟਨਾਸ਼ਕ ਵਗੈਰਾ ਹੋ ਗਏ, ਫੰਗੀਸਾਈਡ ਵਗੈਰਾ ਹੋ ਗਏ, ਇਹਨਾਂ ਦੀ ਆਪਾਂ ਬਹੁਤ ਹੀ ਜ਼ਿਆਦਾ ਵਰਤੋਂ ਵੱਡੇ ਪੱਧਰ ਤੇ ਕਰਨ ਲੱਗ ਪਏ ਹਾਂ ਤੇ ਹੁਣ ਇਹ ਸਾਰਾ ਕੁਛ ਆਪਾਂ ਦੇਖਣਾ ਵੀ ਜਿਹੜੀ ਨੇਚਰ ਆ ਉਹ ਕਿਸ ਢੰਗ ਨਾਲ ਚਲਾਉਂਦੀ ਹੈਗੀ ਜੀਵਨ ਨੂੰ ਤੇ ਉਸੇ ਮੁਤਾਬਕ ਆਪਾਂ ਸਾਰਾ ਇਹ ਕੰਮ ਕਰ ਕੀਤਾ ਜਾਂਦਾ ਇਹਦੇ ਵਿੱਚ।
2: ਤੇ ਇਹ ਦੋਵਾਂ ਚ ਤਰੀਕਾ ਸੌਖਾ ਕਿਹੜਾ ਸੀ, ਵੀ ਇਹ ਤਰੀਕਾ ਜ਼ਿਆਦਾ ਤੁਹਾਨੂੰ ਸੌਖਾ ਲੱਗਿਆ ਜਾਂ ਕਿਹੜੇ ਚ ਤੁਹਾਨੂੰ ਲੱਗਿਆ ਵੀ ਇਹ ਚ ਜਿਹੜਾ ਜ਼ਿਆਦਾ ਔਖਿਆਈ ਆ ਰਹੀ ਹੈਗੀ ਆ ਤੇ ਨਤੀਜੇ ਭਾਵੇਂ ਅੱਗੇ ਚੱਲ ਕੇ ਵਧੀਆ ਮਿਲਣਗੇ?
3: ਅਸਲ ਵਿੱਚ ਜਿਹੜਾ ਹੈਗਾ ਨਾ ਸਿਸਟਮ ਹੈ ਜਿੱਦਾਂ ਖੇਤੀ ਦੇ ਕੁਦਰਤੀ

0: ਦੀ ਗੱਲ ਕਰਦੇ ਹਾਂ, ਨੈਚੁਰਲਾਈਜੇਸ਼ਨ ਆਫ ਐਗਰੀਕਲਚਰ, ਇਹ ਅਸਲ ਵਿੱਚ ਹੈਗਾ ਬਹੁਤ ਆਸਾਨ ਆ, ਸਿਰਫ ਇਹਨੂੰ ਸਮਝਣ ਦੀ ਜ਼ਰੂਰਤ ਹੈਗੀ ਆ ਕਿ ਆਪਾਂ ਇਹਨੂੰ ਸਮਝੀਏ ਵੀ ਕਿਸ ਢੰਗ ਨਾਲ ਜਿਹੜਾ ਇਹ ਵਰਤਾਰਾ ਚੱਲਦਾ ਨੇਚਰ ਦੇ ਵਿੱਚ। ਜਦੋਂ ਆਪਾਂ ਵਰਤਾਰੇ ਦੀ ਗੱਲ ਕਰਦੇ ਹਾਂ, ਜਿਹੜਾ ਹੈਗਾ ਜੀਵਨ ਆ ਉਹ ਪ੍ਰਗਤ ਤਾਂ ਸਮੇਰ ਆ, ਤੇ ਇਹਦੇ ਵਿੱਚ ਕੀ ਕਰਦੇ ਹਾਂ ਅਸੀਂ, ਯਾਨੀ ਕਿ ਕਾਰਗਰ ਪ੍ਰਬੰਧ ਕਰਦਾ ਜੀਵਨ ਦੇ ਪੰਜਾਂ ਤੱਤਾਂ ਦਾ, ਤੇ ਇਸ ਨਾਲ ਕਾਰਗਰ ਪ੍ਰਬੰਧ ਕਰਨਾ ਆ ਗਿਆ ਤੇ ਜਿਹੜੀ ਸਾਡੀ ਖੇਤੀ ਆ ਬੜੀ ਆਸਾਨ ਹੋ ਜਾਊਗੀ, ਤੇ ਨਾਲੇ ਨਾਲ ਜਿਹੜਾ ਸਾਡਾ ਭੋਜਨ ਹੈ ਉਹ ਵੀ ਜ਼ਹਿਰ ਮੁਕਤ ਹੋਊਗਾ, ਤੇ ਜਿਹੜੇ ਸਾਡੇ ਕੁਦਰਤੀ ਸਾਧਨ ਉਹਨਾਂ ਦੀ ਬਹੁਤ ਵੱਡੇ ਪੱਧਰ ਤੇ ਬਚਤ ਹੋਊਗੀ।
1: ਕੋਈ ਪੜਾਅ ਵੀ ਹੁੰਦੇ ਅਵਤਾਰ ਸਿੰਘ ਜੀ ਕਿ ਆਪਾਂ ਇਸ ਕੰਮ ਵਾਲੇ ਤੋਂ ਤੁਰਨਾ ਹੈਗਾ, ਕਿਹੜੇ ਕਿਹੜੇ ਪੜਾਅ ਹੈਗੇ ਜਿੱਥੋਂ ਆਪਾਂ ਸ਼ੁਰੂਆਤ ਕਰਨੀ ਹੈਗੀ ਹੌਲੀ ਹੌਲੀ ਸਹੀ ਸਹੀ ਜਾਣਾ ਹੈ ਉਸ ਪਾਸੇ ਵੱਲ ਨੂੰ?
0: ਅਸਲ ਵਿੱਚ ਜਿਹੜਾ ਆਪਾਂ ਨਵਾਂ ਕੋਈ ਵੀ ਕੰਮ ਸ਼ੁਰੂ ਕਰਦੇ ਹਾਂ ਉਹਨੂੰ ਬਹੁਤ ਛੋਟੇ ਪੱਧਰ ਤੇ ਪਹਿਲਾਂ ਕਰਨਾ ਚਾਹੀਦਾ, ਆਪਣਾ ਖੁਦ ਦਾ ਤਜਰਬਾ ਹਾਸਲ ਕਰਕੇ ਫਿਰ ਅੱਗੇ ਵਧਣਾ ਚਾਹੀਦਾ। ਇਹਦੇ ਵਿੱਚ ਬੜਾ ਆਸਾਨ ਹੈਗਾ ਕਿ ਆਪਾਂ ਪਹਿਲਾਂ ਖੇਤ ਦੀ ਤਿਆਰੀ ਕਰਨੀ ਹੈ, ਤਿਆਰੀ ਕਰਕੇ ਤਾਂ ਫਿਰ ਆਪਾਂ ਉਹਦੇ ਵਿੱਚ ਜਿਹੜਾ ਪਾਣੀ ਆ ਪਾਣੀ ਨੂੰ ਪਾਣੀ ਦੇ ਸੁਭਾਅ ਮੁਤਾਬਕ ਨੀਵੇਂ ਥਾਂ ਰੱਖਣਾ, ਫਿਰ ਉਹ ਤੋਂ ਬਾਅਦ ਆਪਾਂ ਜਿਹੜਾ ਹੈਗਾ ਪਲੇਸਮੈਂਟ ਆਫ ਦੀ ਸੀਜ਼ਨ ਕਿ ਬੀਜ ਦਾ ਜਿਹੜਾ ਸਥਾਨ ਹੈ ਕਿੱਥੇ ਹੋਵੇ ਉਹ ਵੀ ਆਪਾਂ ਦੇਖਣਾ ਹੈਗਾ। ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਜਿਹੜੀ ਡਿਵੈਲਪਮੈਂਟ ਆਫ ਫੋਰ ਸਿਵਲਾਈਜੇਸ਼ਨ, ਵੱਡੇ ਵੱਡੇ ਜਿਹੜੇ ਸ਼ਹਿਰ ਆ ਕਿੱਥੇ ਡਿਵੈਲਪ ਹੋਏ ਨਦੀਆਂ ਦਰਿਆਵਾਂ ਦੇ ਕੰਢਿਆਂ ਦੇ ਉੱਤੇ, ਇਸੇ ਤਰ੍ਹਾਂ ਉਹਨਾਂ ਦਾ ਜਿਹੜਾ ਬਸੇਰਾ ਆ ਹਮੇਸ਼ਾ ਉੱਚੇ ਥਾਂ ਤੇ, ਜੀਵਨ ਉੱਥੇ ਭਨ ਪਿਆ ਜਿੱਥੇ ਪੰਨ ਦਾ ਸੋਮਾ ਸੀਗਾ, ਪਰ ਜਿਹੜਾ ਉਹਦਾ ਬਸੇਰਾ ਉਹ ਹਮੇਸ਼ਾ ਉੱਚੇ ਥਾਂ ਤੇ, ਕਿਉਂਕਿ ਜਿਹੜਾ ਸ਼ਹਿਰ ਆ ਉਹ ਨੀਵੇਂ ਥਾਂ ਨੀ ਹੈਗਾ ਉੱਚੇ ਥਾਂ। ਇਸੇ ਤਰ੍ਹਾਂ ਜਿਹੜੀਆਂ ਸਾਡੀਆਂ ਨਾ ਫਸਲਾਂ ਇਹ ਵੀ ਜੀਵਨ ਆ, ਇਹਨਾਂ ਉੱਤੇ ਵੀ ਆਰਗਨਿਜ਼ਮ ਲਾਗੂ ਹੁੰਦਾ ਜੋ ਇਸ ਖਿੱਤੇ ਦੇ ਪਸ਼ੂ ਜਗਤ ਤੇ ਹੁੰਦਾ। ਕਹਿਣ ਵਾਲ ਕੀ, ਜਿਹੜਾ ਪਾਣੀ ਆ ਪਾਣੀ ਨੂੰ ਪਾਣੀ ਦੇ ਸੁਭਾਅ ਦਾ ਨੀਵੇਂ ਥਾਂ ਰੱਖੀਏ ਤੇ ਜਿਹੜਾ ਉਹਨਾਂ ਦਾ ਬਸੇਰਾ ਉੱਚੇ ਥਾਂ ਤੇ ਰੱਖੀਏ।
1: ਠੀਕ ਹੈ।
0: ਅਸੀਂ ਜਗਵਿੰਦਰ ਜੀ ਇੱਕ ਨਾਰਾ ਦਿੱਤਾ ਹੈਗਾ, ਉਹ ਨਾਰਾ ਹੈਗਾ ਵੀ ਪਾਣੀ ਤੋਂ ਬਚੋ ਰਸਾਇਣਕ ਖਾਦਾਂ ਤੋਂ ਆਪੇ ਬਚ ਜਾਓਗੇ। ਕੋਈ ਲੋੜ ਨੀ ਪੈਣੀ ਹੈਗੀ ਰਸਾਇਣਕ ਖਾਦਾਂ ਦੀ, ਜੇ ਪਾਣੀ ਤੋਂ ਬਚਾਅ ਕਰ ਲਵਾਂਗੇ। ਇੱਕ ਯੂਨੀਵਰਸਲ ਟਰੁੱਥ ਹੈ, ਅਟਲ ਸੱਚਾਈ ਹੈ, ਇਹਦੇ ਬਾਰੇ ਚ ਗੱਲਬਾਤ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ, ਤਾਂ ਕਿ ਕਿਸਾਨ ਵੀਰ ਇਸ ਗੱਲ ਨੂੰ ਸਮਝ ਸਕਣ ਭਈ ਜੇਕਰ ਆਪਾਂ ਪਾਣੀ ਤੋਂ ਬਚਾਅ ਕਰਾਂਗੇ ਤੇ ਅਸੀਂ ਰਸਾਇਣਕ ਖਾਦਾਂ ਨੂੰ ਕਿੱਦਾਂ ਬਚਾਵਾਂਗੇ। ਇਹਦੇ ਵਿੱਚ ਜਿਹੜਾ ਹੈਗਾ ਆਪਾਂ ਨੂੰ ਜੇਕਰ ਇਸ ਗੱਲ ਨੂੰ ਸਮਝਣਾ ਤੇ ਤਿੰਨਾਂ ਨੁਕਤਿਆਂ ਤੇ ਵਿਚਾਰ ਕਰਨਾ ਪੈਣਾ। ਪਹਿਲਾ ਨੁਕਤਾ ਕੀ ਹੈ ਕਿ ਪਾਣੀ ਤੇ ਹਵਾ ਜੀਵਨ ਦੇ ਹਰ ਵੇਲੇ ਜ਼ਰੂਰੀ ਹੈ। ਪਾਣੀ ਤੋਂ ਬਿਨਾਂ ਥੋੜਾ ਟਾਈਮ ਜੀਵਨ ਦਾ ਨਿਕਲ ਜਾਂਦਾ, ਹਵਾ ਤੋਂ ਬਿਨਾਂ ਬਿਲਕੁਲ ਦੋ ਤਿੰਨ ਮਿੰਟ ਤੋਂ ਜ਼ਿਆਦਾ ਨੀ ਹੈਗਾ। ਪਾਣੀ ਤੇ ਹਵਾ ਜੀਵਨ ਲਈ ਹਰ ਵੇਲੇ ਜ਼ਰੂਰੀ ਹੈ, ਪਰ ਹੈਗੇ ਇੱਕ ਦੂਜੇ ਦੇ ਵਿਰੋਧੀ। ਜੇ ਪਾਣੀ ਥੱਲੇ ਨੀ ਆਉਂਦਾ ਤੇ ਹਵਾ ਜਿਹੜੀ ਉਹ ਉੱਪਰ ਜਾਂਦੀ ਹੈ, ਜਿੱਥੇ ਪਾਣੀ ਹੋਊਗਾ ਉੱਥੇ ਹਵਾ ਨੀ ਹੋਣੀ, ਜਿੱਥੇ ਹਵਾ ਉੱਥੇ ਪਾਣੀ ਨੀ ਹੋਣਾ, ਪਰ ਜੀਵਨ ਲਈ ਹਰ ਵੇਲੇ ਜ਼ਰੂਰੀ ਹੈ। ਤਾਂ ਆਪਾਂ ਇਹ ਧਿਆਨ ਰੱਖਣਾ ਜਿਸ ਵੇਲੇ ਆਪਾਂ ਆਪਣੀਆਂ ਫਸਲਾਂ ਨੂੰ ਪਾਣੀ ਲਾਉਣਾ, ਜਿਹੜੀ ਹਵਾ ਚਾਹੀਦੀ ਹੈਗੀ ਹੈ ਜੜ ਖੇਤ ਨੂੰ ਸਾਹ ਲੈਣ ਵਾਸਤੇ, ਏਅਰ ਸਪਲਾਈ ਟੂ ਦੀ ਰੂਟ ਜ਼ੋਨ, ਉਹ ਕਦੇ ਉਹਦੇ ਵਿੱਚ ਰੁਕਾਵਟ ਨਾ ਹੋਵੇ। ਆਪਾਂ ਕਰਦੇ ਹਾਂ ਕੈਰਾ ਭਰ ਦਿੰਦੇ ਹਾਂ, ਰੁਕਾਵਟ ਪੈ ਗਈ, ਫਿਰ ਪੌਦੇ ਦਾ ਸਾਹ ਰੁਕਦਾ, ਸਾਹ ਰੁਕਦਾ ਤਾਂ ਉਹਦੀ ਜਿਹੜੀ ਫਿਜ਼ੀਓਲੋਜੀਕਲ ਪ੍ਰੋਸੈਸ ਰੁਕਦੀ ਹੈ, ਜਿਹੜੀਆਂ ਕਿਰਿਆਵਾਂ ਹੁੰਦੀਆਂ ਰੁਕਦੀਆਂ। ਫਿਰ ਕੀ ਹੁੰਦਾ, ਪੌਦਾ ਬਿਮਾਰ ਪੈਂਦਾ, ਬਿਮਾਰ ਪੈ ਕੇ ਪੀੜਾ ਪੈ ਜਾਂਦਾ। ਕਣਕ ਨੂੰ ਪਹਿਲਾਂ ਭਾਰਾ ਪਾਣੀ ਲਾਈਏ ਕੀ ਬਣਦਾ, ਉਹਦਾ ਪੀੜੀ ਪੈਂਦੀ ਨਾ, ਫਿਰ ਆਪਾਂ ਚੱਕਦੇ ਹਾਂ ਯੂਰੀਆ ਵਗੈਰਾ ਪਾਉਂਦੇ ਹਾਂ ਤੇ ਫਸਲ ਜਿਹੜੀ ਹੈਗੀ ਕਾਲੀ ਪੈ ਜਾਂਦੀ ਹੈ, ਸਾਨੂੰ ਕੀ ਵਿਜ਼ੀਬਲ ਰਿਜ਼ਲਟ ਮਿਲੇ ਉੱਥੇ, ਤੇ ਅਸੀਂ ਦੀਵਾਨੇ ਹੋ ਜਾਂਦੇ ਹਾਂ ਵੀ ਜਿਹੜੀ ਸਾਇੰਸ ਦੀ, ਵੀ ਯਾਰ ਸਾਇੰਸ ਨੇ ਕਮਾਲ ਕਰਤੀ ਸਾਡੀ ਫਸਲ ਕਾਲੀ ਹੋ ਗਈ। ਪਰ ਇੱਥੇ ਕੀ ਹੋਇਆ ਗੁਰਵਿੰਦਰ ਜੀ, ਇੱਥੇ ਹੋਇਆ ਧੋਖਾ, ਕਿਹਾ ਸਮਾਜ ਨਾ ਕਹਿ ਲਈਏ ਜੀਵਨ, ਉਹ ਧੋਖਾ ਕੀ ਹੈ ਤੇ ਜਿਹੜਾ ਹੈਗਾ ਨਾ ਜੀਵਨ ਨੂੰ ਬਣਾਉਣਾ ਤੇ ਚਲਾਉਣਾ ਕੁਦਰਤ ਦੇ ਅਟਲ ਨਿਯਮਾਂ ਦੇ ਮੁਤਾਬਕ ਹੋਣਾ ਸਾਰਾ ਕੰਮ। ਤੇ ਆਪਣਾ ਕੀਤਾ ਇੱਥੇ, ਯਾਨੀ ਕਿ ਨਾ ਦਖਲ ਦਿੱਤਾ, ਆਪਾਂ ਯੂਰੀਆ ਵਗੈਰਾ ਪਾ ਦਿੱਤਾ ਤੇ ਉਹਦੇ ਨਾਲ ਇੱਕ ਕਿਸਮ ਦੀ ਇੱਕ ਮਿਲਾਵਟਖੋਰੀ ਕੀਤੀ ਆਪਾਂ, ਜਿਹੜੀ ਕੁਦਰਤ ਦੇ ਅਟਲ ਨਿਯਮ ਸੀ ਉਹਨਾਂ ਦੇ, ਜਿਹੜੀ ਕੁਦਰਤ ਨੇ ਤਿਆਰ ਕਰਨੀ ਸੀ ਆਪਣੇ ਅਟਲ ਨਿਯਮਾਂ ਦੇ ਮੁਤਾਬਕ ਭੋਜਨ ਤਿਆਰ ਕਰਨਾ, ਉਹਦੇ ਵਿੱਚ ਆਪਾਂ ਦਖਲ ਦੇ ਦਿੱਤਾ ਤੇ ਉਹਦੇ ਵਿੱਚ ਉਹ ਤੱਤ ਨਹੀਂ ਫਿਰ ਤਿਆਰ ਹੋਣੇ ਜਿਹੜੇ ਕੁਦਰਤ ਨੇ ਆਪਣੇ ਅਟਲ ਨਿਯਮਾਂ ਦੇ ਮੁਤਾਬਕ, ਫਿਰ ਉਹਦੇ ਵਿੱਚ ਆਊਗੀ ਹਿਡਨ ਹੰਗਰ, ਛੁਪੀ ਹੋਈ ਭੁੱਖ। ਆਪਾਂ ਮੰਨ ਲਓ ਵੀ ਕਣਕ ਜਿਹੜੀ ਹੈਗੀ ਖਾਂਦੇ ਆ, ਆਪਣੀ ਜਿਹੜੀ ਟੈਂਪਰੇਰੀ ਭੁੱਖ ਆਪਾਂ ਬਸਤੀ ਤੌਰ ਤੇ ਮਿਟਾ ਲੈਂਦੇ ਹਾਂ, ਪਰ ਜਿਹੜੀ ਸਾਡੇ ਸਰੀਰ ਨੂੰ ਤੱਤ ਚਾਹੀਦੇ ਉਹਦੇ ਵਿੱਚ ਨਹੀਂ ਹੈਗੇ, ਫਿਰ ਕੀ ਹੋਊਗਾ ਤੱਤਾਂ ਦੀ ਘਾਟ ਆਊਗੀ, ਜਿਸ ਵੇਲੇ ਘਾਟ ਆ ਗਈ ਫਿਰ ਆਪਣਾ ਜਿਹੜੇ ਸਰੀਰ ਆ ਬਿਮਾਰ ਪੈਣਗੇ। ਜੇ ਹੁਣ ਆਪਾਂ ਵਰਤਾਰਾ ਦੇਖੀਏ, ਜਿਹੜੇ ਵੱਡੇ ਵੱਡੇ ਸ਼ਹਿਰ ਆ ਉਹਨਾਂ ਵਿੱਚ ਜਿਹੜੇ 5-star ਹੋਸਪਿਟਲ ਤਿਆਰ ਹੋ ਰਹੇ ਆ, ਪਰ ਬਿਮਾਰੀਆਂ ਵੀ ਨੀ ਕਾਬੂ ਆਉਣੀਆਂ, ਵਧੀ ਜਾਂਦੀਆਂ। ਉਹਦਾ ਰੂਟ ਕਾਜ਼ ਕੀ ਹੈ, ਜਿਹੜਾ ਸਾਡਾ ਭੋਜਨ ਹੈ ਉਹ ਸ਼ਹਿਰ ਯੁਕਤ ਹੋ ਗਿਆ, ਕੁਦਰਤ ਦੇ ਫੂਲਾਂ ਦੇ ਮੁਤਾਬਕ ਨੀ ਹੈਗਾ।
1: ਠੀਕ ਹੈ ਜੀ।
0: ਤੇ ਫਿਰ ਆਪਾਂ ਨੂੰ ਕਰਨਾ ਕੀ ਪੈਣਾ ਹੈਗਾ, ਵੀ ਜਿਹੜਾ ਹੈਗਾ ਭੋਜਨ ਹੈ ਉਹਨੂੰ ਜ਼ਹਿਰ ਮੁਕਤ ਕਰਨਾ, ਜ਼ਹਿਰ ਮੁਕਤ ਕਿੱਦਾਂ ਕਰਾਂਗੇ, ਉਹ ਆਪਾਂ ਜਿਹੜਾ ਹੈਗਾ ਜੁਡੀਸ਼ੀਅਸ ਮੈਨੇਜਮੈਂਟ ਕਰਕੇ ਜੀਵਨ ਦੇ ਪੱਕਣ ਤੋਂ ਵੀ ਸ਼ੈਖ ਨੀ, ਪਾਣੀ ਪਾਣੀ ਨੂੰ ਪਾਣੀ ਦੇ ਸੁਭਾਅ ਦਾ ਵੀ ਨੀਵੇਂ ਥਾਂ ਰੱਖੀਏ।
1: ਹੁਣ ਆਪਾਂ ਸਰਾਬਾ ਹੀ ਜਾਏ ਆਪਣਾ ਰਾਹ ਪਾਣੀ ਦਾ ਲੋੜ ਨੀ, ਸਰਾਬਾ ਇਹਨਾਂ ਵਾਲੇ ਕੰਮ ਚੱਲ
0: ਨਵੀਂ ਚਾਹੀਦੀ ਹੈ। ਪਾਣੀ ਦੀ ਲੋੜ ਨੂੰ ਮੁੱਖ ਰੱਖ ਕੇ ਜੀਵਨ ਦੋਵੇਂ

0: ਮੁੰਡਾ ਹੋ ਗਿਆ, ਇੱਕ ਬਨਸਪਤੀ ਜਗ, ਦੂਜਾ ਪਸ਼ੂ ਜਗਤ, ਜਿਹੜਾ ਜੀਵਨ ਪੰਜ ਭੌਤਿਕ ਪੰਜਾਂ ਤੱਤਾਂ ਦਾ ਬਣਿਆ, ਪਾਣੀ ਦੀ ਲੋੜ ਨੂੰ ਮੁੱਖ ਰੱਖ ਕੇ ਦੋਵੇਂ ਹਿੱਸਿਆਂ ਚ ਵੰਡ ਹੋਇਆ, ਇੱਕ ਬਨਸਪਤੀ ਜਗਤ, ਦੂਜਾ ਪਸ਼ੂ ਜਗਤ. ਜਿਹੜਾ ਪਸ਼ੂ ਜਗਤ ਹੈ ਉਹਨੂੰ ਪ੍ਰਮਾਤਮਾ ਨੇ ਥਾਂ ਬਦਲਣ ਦੀ ਯੋਗਤਾ ਦਿੱਤੀ, ਮੋਬਿਲਟੀ. ਜਿਹੜਾ ਹੈਗਾ ਬਨਸਪਤੀ ਜਗਤ ਇੱਕ ਜਗ੍ਹਾ ਖੜਾ. ਜਿਸ ਵੇਲੇ ਆਪਾਂ ਨੂੰ ਇਸ ਗੱਲ ਦੀ ਸੋਝੀ ਆ ਗਈ ਕਿ ਜਿਹੜਾ ਬਨਸਪਤੀ ਜਗਤ ਆ ਉਹਨੂੰ ਕ੍ਰਿਏਟਰ ਨੇ ਜਾਂ ਪ੍ਰਮਾਤਮਾ ਨੇ ਇੱਕ ਜਗ੍ਹਾ ਖੜਾ ਕਿਉਂ ਕੀਤਾ, ਜਿਹੜਾ ਪਸ਼ੂ ਜਗਤ ਆ ਉਹਨੂੰ ਮੋਬਿਲਟੀ ਕਿਉਂ ਦਿੱਤੀ, ਫਿਰ ਆਪਣੇ ਬਹੁਤ ਸਾਰੇ ਮਸਲੇ ਹੱਲ ਹੋ ਜਾਣੇ ਆ. ਜਿਹੜਾ ਨਾ ਪਸ਼ੂ ਜਗਤ ਆ ਉਹਨੂੰ ਪ੍ਰਮਾਤਮਾ ਨੇ ਥਾਂ ਬਦਲਣ ਦੀ ਯੋਗਤਾ ਇਸ ਕਰਕੇ ਦਿੱਤੀ ਆ ਕਿਉਂਕਿ ਉਹਨੂੰ ਜ਼ਰੂਰਤ ਆ ਪਾਣੀ ਦੀ. ਜਿੱਥੇ ਪਾਣੀ ਦਾ ਸੋਮਾ ਹੋਊਗਾ, ਛੱਪੜ, ਦਰਿਆ, ਨਦੀ, ਝੀਲ, ਉੱਥੇ ਜਾ ਕੇ ਆਪਣੀ ਲੋੜ ਪੂਰੀ ਕਰ ਲੂਗਾ, ਕੋਈ ਉੜ ਕੇ ਚੱਲ ਜਾਵੇ, ਕੋਈ ਤੁਰ ਕੇ ਚੱਲੇ. ਜਿਹੜਾ ਬਨਸਪਤੀ ਜਗਤ ਇੱਕ ਜਗ੍ਹਾ ਖੜਾ, ਕਿਉਂ ਖੜਾ ਕੀਤਾ? ਕਿ ਉਹਨੂੰ ਪਾਣੀ ਦੀ ਲੋੜ ਹੀ ਨਹੀਂ. ਕਾਹਦੀ ਲੋੜ ਆ? ਨਮੀ ਦੀ, ਸਲਾਬੇ ਦੀ, ਮੋਇਸਚਰ ਦੀ. ਕਿੱਦਾਂ ਪੂਰੀ ਹੁੰਦੀ ਆ? ਰੋਜ਼ ਤਰੀਕ ਹੁੰਦੀ ਹੈ. ਪ੍ਰਮਾਤਮਾ ਆਪਣੀ ਬਨਸਪਤੀ ਰੋਜ਼ ਪਾਣੀ ਲਾਉਂਦਾ. ਜੇ ਉਹਨਾਂ ਗੱਲ ਨਹੀਂ ਬਣਦੀ, ਮੀਂਹ ਪੈਂਦਾ. ਮੀਂਹ ਨਾਲ ਗੱਲ ਨਹੀਂ ਬਣਦੀ, ਆਪਾਂ ਪਾਣੀ ਲਾਉਣਾ ਕਿੱਦਾਂ ਲਾਉਣਾ, ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ. ਸਭ ਇੱਥੇ ਮਾਰ ਖਾਧੀ ਸਾਰੀ. ਜਿਹੜਾ ਪਾਣੀ ਆ ਉਹ ਬਨਸਪਤੀ ਵਾਸਤੇ ਜ਼ਹਿਰ ਆ, ਜਿਹੜਾ ਸਲਾਬਾ ਆ ਉਹ ਅੰਮ੍ਰਿਤ ਆ. ਆਪਾਂ ਆਪਣੀਆਂ ਫਸਲਾਂ ਨੂੰ ਅੰਮ੍ਰਿਤ ਕਿੱਦਾਂ ਮੁਹੱਈਆ ਕਰਨਾ, ਇਹ ਆਪਾਂ ਨੂੰ ਦੇਖਣ ਦੀ ਲੋੜ ਆ, ਇਹ ਵਿਚਾਰਨ ਦੀ ਲੋੜ ਆ. ਹੁਣ ਮੈਂ ਆਉਣਾ ਹੈਗਾ ਦੂਜੇ ਪੁਆਇੰਟ ਤੇ, ਜਿਹੜਾ ਹੈਗਾ ਪਾਣੀ ਤੋਂ ਬਚੋ, ਰਸਾਇਣਕ ਖਾਦੋ. ਜਿਹੜਾ ਦੂਜਾ ਪੁਆਇੰਟ ਕੀ ਹੈਗਾ, ਉਹ ਹੈਗਾ ਡਿਵੈਲਪਮੈਂਟ ਓਲਡ ਆਫ ਓਲਡ ਸਿਵਿਲਾਈਜੇਸ਼ਨ. ਜਿਹੜੀਆਂ ਪੁਰਾਣੀਆਂ ਸਭਿਅਤਾਵਾਂ ਜਿਹੜੀਆਂ ਹੈਗੇ ਵਿਕਸਿਤ ਕਿੱਦਾਂ ਹੋਈਆਂ, ਉਹ ਉੱਥੇ ਵਿਕਸਿਤ ਹੋਈਆਂ ਜਿੱਥੇ ਪਾਣੀ ਦਾ ਸੋਮਾ ਸੀਗਾ. ਪਰ ਜਿਹੜਾ ਉਹ ਰੈਜੀਡੈਂਸ ਜਾਂ ਬਸੇਰਾ ਕਿੱਥੇ ਆ? ਉੱਚੇ ਥਾਂ ਤੇ. ਕੋਈ ਵੀ ਸ਼ਹਿਰ ਨੀਵੇਂ ਥਾਂ ਤੇ ਨਹੀਂ ਹੈਗਾ. ਤੇ ਜਿਹੜੀਆਂ ਹੈਗੀਆਂ ਫਸਲਾਂ ਉਹ ਵੀ ਜੀਵਨ ਆ, ਉਹਨਾਂ ਉੱਤੇ ਵੀ ਇਹ ਨਿਰਭਰ ਹੋਊਗਾ. ਪਾਣੀ ਨੂੰ ਪਾਣੀ ਦਾ ਸੁਭਾਅ ਤਾਂ ਨੀਵੇਂ ਤੇ, ਤੇ ਜਿਹੜਾ ਫਸਲਾਂ ਦਾ ਬਸੇਰਾ ਉੱਚੇ
1: ਥਾਂ
0: ਤੇ. ਅਸੀਂ ਇੱਕ ਬੈੱਡ ਬਣਾ ਕੇ ਜਿਹੜੀ ਆਪਣੀ ਖੇਤੀ ਹੋਣੀ ਚਾਹੀਦੀ ਹੈ, ਪਾਣੀ ਨੂੰ ਖਾਲਿਆਂ ਵਿੱਚ, ਕਿਹੜਾ ਤੇ ਜਿਹੜਾ ਬੈੱਡ ਆ ਉਹਦੇ ਉੱਤੇ ਆਪਾਂ ਦਾ ਸੀਡ ਦੀ ਪਲੇਸਮੈਂਟ ਕਰੀਏ.
1: ਠੀਕ
0: ਹੈ, ਆਪਾਂ ਆ ਜਾਂਦੇ ਹਾਂ ਤੀਜੇ ਪੁਆਇੰਟ ਤੇ. ਤੀਜਾ ਪੁਆਇੰਟ ਕੀ ਹੈ? ਤੀਜਾ ਨੁਕਤਾ ਹੈਗਾ ਕਿ ਆਪਣਾ ਜਿਹੜਾ ਪਿੰਡ ਜਾਂ ਸ਼ਹਿਰ ਜਾਂ ਮੁਹੱਲਾ, ਜਿਹੜੀ ਉਹਦੀ ਗਲੀ ਨਾਲੀ ਆ, ਉਹ ਸਾਨੂੰ ਇੱਕ ਬਹੁਤ ਵੱਡੀ ਸਿੱਖਿਆ ਦਿੰਦੀ ਹੈ. ਉਹ ਤੋਂ ਆਪਾਂ ਕੀ ਸਿੱਖਦੇ ਹਾਂ? ਗਲੀ ਗਲੀ ਦੇ ਵਿੱਚ ਕਨਾਲੀ, ਨਾਲੀ ਦੇ ਨਾਲ ਇੱਕ ਕੰਧ, ਸਲਾਬਾ ਕੱਢਦਾ ਉੱਤੇ ਨੂੰ, ਉੱਤੇ ਦਾ ਚਿੱਟੇ ਰੰਗ ਦੀ ਲੇਅਰ ਬਣਦੀ ਹੈ. ਕੋਈ ਜਿਹਨੂੰ ਛੋਰਾ ਕਹਿੰਦਾ, ਕੋਈ ਕਲਰ ਕਹਿੰਦਾ, ਕੋਈ ਨੂਣੀ ਕਹਿੰਦਾ. ਅਸਲ ਵਿੱਚ ਹੈਗਾ ਕੀ ਆ? ਉਹ ਹੈਗੇ ਨੇ ਘੋਲਨਸ਼ੀਲ ਪਦਾਰਥ, ਜਿਹੜੇ ਪਾਣੀ ਚ ਘੋਲਦੇ ਆ. ਘੋਲ ਕੇ ਉਹ ਘੋਲ ਤਿਆਰ ਹੁੰਦਾ ਤੇ ਨਾਲੀ ਦੇ ਥੱਲੇ ਸੀਗਾ, ਉੱਪਰ ਨੀ ਜਾਂਦਾ. ਇਹਨੂੰ ਕਹਿੰਦੇ ਹੈਗੇ ਕਪਿਲਰੀ ਐਕਸ਼ਨ. ਜਿੱਥੇ ਪਾਣੀ ਉੜ ਜਾਂਦਾ ਉੱਥੇ ਰਹਿ ਜਾਂਦੇ ਆ. ਤੇ ਆਪਾਂ ਕਰਨਾ ਕੀ ਆ? ਵੀ ਜਿਸ ਵੇਲੇ ਆਪਾਂ ਪਾਣੀ ਲਾਉਂਦੇ ਨਾ, ਖਾਲੀ ਨੂੰ ਪਾਣੀ ਦੇ ਪਾਣੀ ਦੇ ਸੁਭਾਅ ਨੂੰ ਨੀਵੇਂ ਥਾਂ ਰੱਖਦੇ ਆ, ਫਿਰ ਕੀ ਹੁੰਦਾ ਹੈ? ਬਸੇਰਾ ਫਸਲ, ਜਿਹੜੀਆਂ ਫਸਲਾਂ ਉਹਦਾ ਬਸੇਰਾ ਉੱਪਰ ਆ, ਪਾਣੀ ਥੱਲੇ ਆ. ਜਿੱਦਾਂ ਕੰਧ ਤੂੰ ਸਲਾਬਾ ਨੀ ਕਰਦਾ ਹੈਗਾ. ਇਸੇ ਢੰਗ ਨਾਲ ਜਿਹੜਾ ਪਾਣੀ ਆ, ਉਹ ਸਾਡੀਆਂ ਫਸਲਾਂ ਨੂੰ ਆਪਣੇ ਆਪ ਖਾਦ ਪਾਉਂਦਾ. ਖਾਦ ਤਿਆਰ ਕੇ ਨੀ ਕਰਨੀ ਆ, ਉਹ ਕਰਨੀ ਹੈਗੀ ਆ ਫਸਲਾਂ ਦੇ ਰਸੋਈਆਂ ਨੇ. ਜਿੱਦਾਂ ਥ੍ਰੀ ਫਾਰਮਸ ਆਫ ਲਾਈਫ ਹੈ ਨਾ, ਜਿਹੜੀਆਂ ਤਿੰਨ ਵੰਗੀਆਂ ਜੀਵਨ ਦੀਆਂ, ਬਨਸਪਤੀ ਜਗਤ, ਪਸ਼ੂ ਜਗਤ ਤੇ ਸੂਖਮ ਪ੍ਰਾਣੀ ਜਗਤ. ਜਿਹੜਾ ਬਨਸਪਤੀ ਜਗਤ ਆ ਤੇ ਸੂਖਮ ਪ੍ਰਾਣੀ ਜਗਤ ਆ, ਇੱਕ ਸਾਰੇ ਤਿੰਨੇ ਇੱਕ ਦੂਜੇ ਦੇ ਡਿਪੈਂਡੈਂਟ ਆ. ਜਿਹੜਾ ਭੋਜਨ ਤਿਆਰ ਕਰਨਾ ਉਹ ਡੀਕੰਪੋਜ਼ਰ ਜਾਂ ਜਿਹੜਾ ਮਾਈਕਰੋ ਆਰਗਨ ਜਾਂ ਜਿਹੜਾ ਸੂਖਮ ਪ੍ਰਾਣੀ ਜਗਤ ਨੇ, ਉਹ ਸਾਰਾ ਭੋਜਨ ਜਿਹੜਾ ਹੈਗਾ ਕਿੱਥੋਂ ਤਿਆਰ ਹੋਣਾ? ਬਨਸਪਤੀ ਜਗਤ ਤੇ ਪਸ਼ੂ ਦੀ ਰਹਿੰਦ ਖੂੰਹ ਤੋਂ. ਅਸੀਂ ਕਰਦੇ ਕੀ ਆ? ਜਿੰਨੀ ਵੀ ਯਾਨੀ ਕਿ ਰਹਿੰਦ ਖੂੰਹਦ ਆ, ਜਿਹੜੀ ਆਪਣੇ ਸਮਾਜ ਦੀ ਜ਼ਰੂਰਤ ਵਾਸਤੇ ਹੈਗੀ, ਉਹ ਤਾਂ ਮੈਂ ਲੈ ਲਈ ਦੀ ਆ ਖੇਤ ਦੇ ਵਿੱਚੋਂ, ਤੇ ਬਾਕੀ ਉਹਦਾ ਪੋਰਸ਼ਨ ਆ ਉਹ ਧਰਤੀ ਮਾਤਾ ਨੂੰ ਦੇਈਦਾ. ਯਾਨੀ ਕਿ ਜਿਹੜੀਆਂ ਖਾਲੀਆਂ ਨਾ, ਉਹਨਾਂ ਦੇ ਵਿੱਚ ਉਹ ਪੱਤੇ ਵਗੈਰਾ ਜਾਂ ਜਿਹੜੀ ਹੋਰੀ ਪਰਾਲੀ ਨਾਲੀ, ਉਹਨੂੰ ਅੱਗ ਨਹੀਂ ਲਾਉਣੀ ਚਾਹੀਦੀ ਕਦੇ ਵੀ. ਉਹ ਆਪਾਂ ਇੱਦਾਂ ਆਪਣੀ ਜ਼ਮੀਨ ਦੇ ਵਿੱਚ ਇਨਕਾਰਪੋਰੇਟ ਕਰੀਏ, ਫਿਰ ਉਹਦਾ ਐਗਰੀ ਵੇਸਟ ਮਿਸ਼ਨ ਵੀ ਖਤਮ ਹੋਊਗਾ, ਜਿਹੜੀ ਜ਼ਮੀਨ ਦੀ ਉਪਜਾਊ ਸ਼ਕਤੀ ਆ ਉਹਦੇ ਵਿੱਚ ਵਾਧਾ ਹੋਊਗਾ.
1: ਬਿਲਕੁਲ, ਕੁਦਰਤੀ ਜੋ ਆਪਣੇ ਕੋਲ ਰਹਿੰਦ ਖੂੰਹ ਦਾ ਫਸਲ ਦੀ, ਉਹਨੂੰ ਖੇਤ ਦੇ ਵਿੱਚ ਹੀ ਖਪਾਇਆ ਜਾਏ,
0: ਉਹਦੇ ਵਿੱਚ ਖਪਾਇਆ ਜਾਏ.
1: ਕਿਉਂਕਿ ਆਪਾਂ ਦੇਖਦੇ ਹਾਂ ਵੀ ਸੌਖਾ ਤਰੀਕਾ ਕਿ ਉਹਨੂੰ ਅੱਗ ਲਾ ਦੋ ਫਟਾਫਟ ਤਾਂ ਕਿ ਖੇਤ ਖਾਲੀ ਹੋ ਜਾਏ, ਪਰ ਇਹਦੇ ਨਾਲ ਆਪਾਂ ਦੇਖ ਰਹੇ ਹਾਂ ਕਿ ਕਿੰਨੇ ਨੁਕਸਾਨ ਸਾਡੇ ਸਾਹਮਣੇ ਆ ਰਿਹਾ ਹੈ.
0: ਬਹੁਤ ਵੱਡੇ ਨੁਕਸਾਨ ਹੋ ਰਹੇ ਆ ਜੀ. ਤੇ ਇੱਕ ਜਿਹੜਾ ਨਾ, ਜਿੱਦਾਂ ਕਹਿ ਲਈਏ ਵੀ ਜਿਹੜੀ ਕੁਦਰਤ ਆ ਉਹ ਸਹਿਜ ਵਿੱਚ ਹੈ, ਆਪਾਂ ਕਹਿੰਦੇ ਹਾਂ ਇੱਕਦਮ ਰਿਜਲਟ ਲੈਣੇ, ਇਸ ਕਰਕੇ ਆਪਾਂ ਜਾਣੀ ਕਿ ਬੜੀ ਕਾਹਲੇ ਪੈਂਦੇ ਹਾਂ. ਤੇ ਜਿਹੜੇ ਰਿਜਲਟ ਅਸਲੀ ਵਧੀਆ ਮਿਲਣੇ ਹੈਗੇ ਉਹ ਨੇਚਰ ਨੇ ਦੇਣੇ ਆ, ਤੇ ਉਹਦੇ ਮੁਤਾਬਕ ਆਪਾਂ ਨੂੰ ਕੰਮ ਕਰ ਸਾਰੇ ਕਰਨੇ ਚਾਹੀਦੇ ਆ. ਫਿਰ ਜਿਹੜੀ ਆਪਣੀ ਖੇਤੀ ਆ ਬੜੀ ਲਾਹੇਮੰਦ ਵੀ ਹੋ ਰਹੀ, ਉਹ ਜਿਹੜਾ ਸਾਡਾ ਭੋਜਨ ਆ ਉਹ ਜ਼ਹਿਰ ਮੁਕਤ ਵੀ ਹੋਜੂਗਾ.
1: ਬਿਲਕੁਲ, ਇੱਕ ਉਹ ਤੁਸੀਂ ਅਵਤਾਰ ਜੀ ਬਹੁਤ ਵਧੀਆ ਤਰੀਕਾ ਕਰਦੇ ਹੋ ਕਿ ਫਸਲਾਂ ਦੇ ਵਿੱਚ ਫਸਲਾਂ ਜਿਹੜੀਆਂ ਲਈਆਂ ਜਾਣ, ਤਾਂ ਕਿ ਜੋ ਵਿਚਕਾਰ ਜਗ੍ਹਾ ਹੈ ਉਹਦੀ ਵਧੀਆ ਵਰਤੋਂ ਹੋ ਜਾਏ, ਤੇ ਆਪਾਂ ਨੂੰ ਜਿਹੜਾ ਜ਼ਿਆਦਾ ਮੁਨਾਫਾ ਵੀ ਹਾਸਲ ਹੋਵੇ ਉਹਦੇ ਨਾਲ.
0: ਹਾਂਜੀ ਗੁਰਵਿੰਦਰ ਜੀ, ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜੇਕਰ ਕਿਸਾਨੀ ਨੂੰ ਆਪਾਂ ਲਾਹੇਵੰਦ ਕਰਨਾ ਤਾਂ ਉਹਦੇ ਵਿੱਚ ਖੇਤੀ ਦਾ ਕੁਦਰਤੀਕਰਨ ਤੇ ਨਾਲੇ ਨਾਲ ਜੰਗਲ ਦਾ ਸਿਧਾਂਤ ਇਹ ਲਾਗੂ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ. ਜੰਗਲ ਦਾ ਸਿਧਾਂਤ ਕੀ ਆ? ਆਪਾਂ ਜੰਗਲ ਵਿੱਚ ਜਾਈਏ ਜਾਂ ਕਿਤੇ ਰੋਡ ਸਾਈਡ ਤੇ ਚੱਲ ਜਾਈਏ, ਕਿਸੇ ਵੀ ਗਰਾਊਂਡ ਵਿੱਚ ਚੱਲ ਜਾਈਏ, ਕੀ ਕਦੇ ਆਪਾਂ ਦੇਖਦੇ ਹਾਂ ਵੀ ਉੱਥੇ ਇੱਕੋ ਤਰ੍ਹਾਂ ਦੀ ਬਨਸਪਤੀ ਹੈ? ਨਹੀਂ ਹੈਗੀ, ਵੱਖ ਵੱਖ ਤਰ੍ਹਾਂ ਦੀ ਹੁੰਦੀ ਹੈ. ਤੇ ਜਸਟ ਉਸ ਤਰ੍ਹਾਂ ਜਿੱਦਾਂ ਇੱਕ ਪਿੰਡ ਆ, ਇੱਕ ਪਿੰਡ ਦੇ ਵਿੱਚ ਇੱਕ ਦੁਕਾਨਦਾਰ ਵੀ ਚਾਹੀਦਾ, ਇੱਕ ਡਾਕਟਰ ਵੀ ਚਾਹੀਦਾ, ਇੱਕ ਜਿਹੜਾ ਮਿਸਤਰੀ ਵੀ ਚਾਹੀਦਾ, ਫੇਰੇ ਪਿੰਡ ਚੱਲਦਾ ਨਾ ਵਧੀਆ, ਉਸੇ ਤਰ੍ਹਾਂ

0: ਜਿਹੜੀ ਹੈਗੀ ਆ ਲੌਂਗ ਡਿਸ਼ਨ ਕਰੋ ਜਿੱਦਾਂ ਸ਼ੂਗਰ ਕੇਨ ਆ ਗੰਨਾ ਉਹ ਗੰਨਾ ਖੇਤਰ ਦੇ ਕਿਸਾਨਾਂ ਦੀ ਸਿਕਿਉਰਟੀ ਬਣੂਗਾ ਤੇ ਜਿਹੜਾ ਹੈਗਾ ਨਰਮਾ ਖੇਤਰ ਦੇ ਕਿਸਾਨਾਂ ਦੀ ਸਿਕਿਉਰਟੀ ਬਣੂਗਾ ਬੜਾ ਯਾਨੀ ਕਿ ਵਧੀਆ ਇਹ ਪ੍ਰੋਜੈਕਟ ਚੱਲ ਰਿਹਾ ਇਸ ਵਾਰੀ ਨਰਮੇ ਵਾਲਾ ਵੀ ਤੇ ਸ਼ੂਗਰ ਕੇਨ ਵਾਲਾ
1: ਠੀਕ ਹੈ ਜੀ ਸੋ ਅਵਤਾਰ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਕਿ ਕਿਸ ਤਰੀਕੇ ਨਾਲ ਆਪਾਂ ਜਿਹੜੀ ਕੁਦਰਤੀ ਤਰੀਕੇ ਨਾਲ ਖੇਤੀਬਾੜੀ ਕਰੀਏ ਤਾਂ ਕਿ ਜਿਹੜੇ ਸਾਡੇ ਕੁਦਰਤੀ ਸਾਧਨਾਂ ਦੀ ਸੰਜਮੀ ਵਰਤੋਂ ਵੀ ਹੋਵੇ ਤੇ ਲੰਮੇ ਸਮੇਂ ਤੱਕ ਆਪਾਂ ਦੀ ਇਸਤੇਮਾਲ ਕਰ ਸਕੀਏ ਸੰਭਾਲ ਵੀ ਕਰੀਏ ਤੇ ਵਧੀਆ ਪੈਦਾਵਾਰ ਤੁਸੀਂ ਕਿਹਾ ਕਿ ਜ਼ਹਿਰ ਮੁਕਤ ਖੇਤੀ ਵੱਲ ਆਪਾਂ ਆ ਸਕਦੇ ਹੈਗੇ ਆ ਤੇ ਆਪਣਾ ਜਿਹੜਾ ਸਰੀਰ ਆ ਉਹ ਵੀ ਸਾਡਾ ਬਹੁਤ ਇਹਦੇ ਨਾਲ ਤੰਦਰੁਸਤ ਹੋਊਗਾ ਵਾਤਾਵਰਨ ਵੀ ਸਾਫ਼ ਹੋਊਗਾ ਬਹੁਤ ਬਹੁਤ ਸ਼ੁਕਰੀਆ ਜੀ ਇਸ ਸਭ ਜਾਣਕਾਰੀ
0: ਲਈ ਬਹੁਤ ਬਹੁਤ ਧੰਨਵਾਦ ਜੀ ਗੁਰਵਿੰਦਰ ਜੀ ਤੁਹਾਡਾ ਵੀ ਤੁਸੀਂ ਆਪਣੇ ਆਕਾਸ਼ਵਾਣੀ ਦੇ ਸਰੋਤੇ ਰੂਬਰੂ ਹੋਣ ਦਾ ਮੌਕਾ ਦਿੱਤਾ ਬਹੁਤ ਬਹੁਤ ਧੰਨਵਾਦ
2: ਜੀ ਫਿਰ ਬਾਲ ਸਾਹਿਬ ਸੁਣਿਆ ਜੀ ਜਾਣਕਾਰੀ ਲਈ
3: ਮੈਂ ਕਹਿੰਦਾ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਤੁਸੀਂ ਨੇ
2: ਦੇਖੋ ਜਾਣਕਾਰੀ ਦੇ ਨਾਲ ਹੀ ਕਿਸਾਨ ਵੀਰ ਜਿਹੜੇ ਨੇ ਨਾ ਹੋਰ ਵਧੀਆ ਅਗਲੀ ਫਸਲ ਨੂੰ ਚਲਾਉਂਦੇ ਨੇ
3: ਬਿਲਕੁਲ ਜੀ ਇਹ ਤਾਂ ਹੈ
2: ਤੇ ਦੋ ਕਬੂਲ ਗੀਤ ਦੇ ਸੁਣੀਏ
3: ਸੁਣਾ ਦਿਓ ਜੀ ਜ਼ਰੂਰ ਸੁਣਾ ਦਿਓ

ਸੱਚ ਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਉਲ ਚੁੱਕ ਮਾਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕਰਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਰਲਿਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਦਕਾ ਪਰਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕਰਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਵੇ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚੇਤੇ ਹੋਵੇ ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ

0: ਨਾਨਕ ਪਾ ਸੰਦੋਖ ਸੂਤ ਜਤ ਗੰਢੀ ਸਤਵਤ ਇਹ ਜਿਨੂੰ ਜੀ ਕਾਹੀ ਤਪਦੇ ਕਤ ਨਾ ਉਹ ਟੁੱਟੇ ਨਾ ਮਨ ਲੱਗੇ ਨਾ ਇਹੋ ਜਨੇ ਨਾ ਜਾਏ ਤਨ ਸੁਮਾਨਸ ਨਾਨਕਾ ਜੋ ਗਲ ਚੱਲੇ ਪਾਏ ਚੌਕੜ ਮੁੱਲਣਾ ਬੈ ਚੌਕੇ ਪਾਇਆ ਸਿੱਖਾਂ ਕਰ ਚੜਾਈਆਂ ਗੁਰੂ ਬ੍ਰਹਮਥੀਆਂ ਚੜ ਪਿਆ ਬੇਤਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਤਹ ਨਾਮੀਆਂ ਰਾਤ ਦਿਨਸ ਜੀ ਨਾਲ ਪੱਗ ਪਾਹੋ ਪੱਤੀਆਂ ਬ੍ਰਾਹਮਣ ਵਟਾਇਆ ਖਾ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਆਂ ਪੀ ਫਿਰ ਪਾਈਆਂ ਹੋਰ ਨਾਨਕ ਪੱਗ ਨਾ ਟੁੱਟੀ ਜੇ ਤੱਕ ਹੋਵੇ ਜੋਰ ਮਹੱਲਾ ਪਹਿਲਾ ਨਾਮ ਨਾ ਪਤ ਉਪਦੇਸਾ ਨਾਹੀ ਸੱਚ ਸੂਤ ਦਰਗਹਿ ਅੰਦਰ ਪਾਈਏ ਤਗ ਨਾ ਟੁੱਟ ਸਪੂਤ ਮਹੱਲਾ ਪਹਿਲਾ ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੇ ਨਿਤਦਾਰੀ ਤਗ ਨਾ ਤਾਰੀ ਤਗ ਨਾ ਹੱਥੀ ਤਗ ਨਾ ਦੇਹਵਾ ਤਗ ਨਾ ਅੱਖੀ ਨਾ ਤਗਾ ਤੇ ਵੱਟਾ ਵੜ ਭਾਗੇ ਵਰਾ ਕੱਤ ਨਾ ਪਾਰ ਕਰੇ ਵੀ ਆਹੋ ਕਦਕਾ ਗੱਲ ਦੱਸੇ ਰਾਹੋ ਸੁਣ ਵੇਖੋ ਨਾ ਕਹੋ ਵਿਧਾਨ ਮਨ ਅੰਧਾ ਨਾ

ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਹੀ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਮਾਣ ਤਾਂ ਕਸਮੈ ਕਹ ਮਹਿਲ ਪਾਏ ਸੀ ਕਸਮੈ ਭਾਵੇ ਸੋ ਕਰੇ ਮਨੋ ਚਿੰਤਿਆ ਸੋ ਫਲ ਪਾਏ ਸੀ ਤਾਂ ਅੰਦਰ ਗਹਿ ਪੈਂਦਾ ਜਾਏ ਸੀ

0: ਕਾ ਭਾਈ ਛੋਡੀ ਲੈ ਪਖੰਡਾ ਨਾਮ ਲਿਆ ਜਾਹੇ ਤਰੰਦਾ ਮਹੱਲਾ ਪਹਿਲਾ
1: ਮਾਨਸ ਖਾਣਾ ਕਰੇ ਨਿਵਾਸ ਸ੍ਰੀ ਵਗਾਇਨ ਤਿੰਨ ਗਲਤਾਬ ਤਿੰਨ ਘਰ ਬ੍ਰਾਹਮਣ ਪੂਰੇ ਨਾ ਦੋਨਾਂ ਪੁਆ ਦੇ ਉਹੀ ਸਾਬ ਕੁੜੀ ਰਾਸ ਕੂੜਾ ਵਾਪਰ ਕੂੜ ਬਾਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥਾ ਟਿੱਕਾ ਪੋਰ ਧੋਤੀ ਕਾ ਖਾਈ ਹੱਥ ਸ਼੍ਰੀ ਜਗਤ ਕਸਾਈ ਨੀਲ ਬਸਤਰ ਪਾਰ ਹੋਵੇ ਪ੍ਰਵਾਨ ਮਲੇਸ਼ ਤਾਲੇ ਪੂਜੇ ਪ੍ਰਾਣ ਪਾਖਾ ਤਾ ਪੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣ ਦੇ ਕੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਾ ਮਤ ਪਿੱਟੋ ਵੇ ਮਤ ਪਿੱਟੋ ਹੋਵਾ ਨਾ ਸਾਡਾ ਫਿੱਟੋ ਤਨ ਪਿੱਟਾ ਫੇਟ ਕਰੇਨ ਮਨ ਜੂਠੇ ਚੁਲੀ ਕਰੇਨ ਕਹੋ ਨਾਨਕ ਸੱਚ ਧਾਈ ਹੈ ਸੁੱਚ ਹੋ ਗਏ ਤਾਂ ਸੱਚ

ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹਿੱਤ ਚਲਾਇੰਦਾ ਆਪੇ ਦੇ ਵਡਿਆਈਆਂ ਤੇ ਹੁਕਮ ਕਰਾਇੰਦਾ ਵੱਡੋ ਵੱਡਾ ਵੱਡ ਮੇਜ ਨੀ ਸਿਰੇ ਸਿਰ ਧੰਦੇ ਲਾਇੰਦਾ ਨਦਰ ਉਪੱਠੀ ਜੇਕਰੇ ਸੁਲਤਾਨਾ ਤਾਂ ਹੁਕਰਾਇੰਦਾ ਧਰਮ ਅੰਗਣ ਭਿੱਖ ਨਾ ਪਾਇੰਦਾ ਧਰਮ ਅੰਗਣ ਭਿੱਖ ਨਾ ਪਾਇੰਦਾ।

0: ਸਲੋਕ ਮਹਲਾ ਪਹਿਲਾ ਜੇ ਮੋਹਕਾ ਕਰਮ ਹੈ ਕਰਮੇ ਪਿਤਰੀ ਅੱਗੇ ਵਸੀ ਜਾਣੀਏ ਪਿਤਰੀ ਚੋਰ ਕਰੇ ਵੱਡਿਆ ਹੱਥ ਦਲਾਲ ਕੇ ਮੁਸੀਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹਲਾ ਪਹਿਲਾ
1: ਜੋ ਜੋ ਰੁਸਰਨਾਵਣੀ ਆਵੇ ਵਾਰੋ ਵਾਰ ਜੂਠੇ ਜੂਠਾ ਮੁਖ ਵਸੇ ਨਿਤ ਨਿਤ ਹੋ ਖੁਆਰ ਸੁੱਚੇ ਨਾਖੀਏ ਬੰਜ ਪਿੰਡਾ ਤੋਏ ਸੁੱਚੇ ਸਹੀ ਨਾਨਕ ਜਿਨ ਮਨ ਵਸਿਆ ਸੋਏ ਤਰੀ ਤਰੇ ਪਲ

ਪੌੜੀ ਤੁਰੇ ਪੁਰਾਣੇ ਪਾਉਣ ਵੇਗਾ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲੈ ਬੈਠੇ ਕੜ ਪਸਾਰਿਆ ਚੀਜ ਕਰਨ ਮਨ ਭਾਵ ਦੇ ਹਰ ਪੁੱਜਣ ਨਹੀਂ ਹਾਰਿਆ ਪਰ ਫਰਮਾਇ ਸਿਖਾਇਆ ਵਿਖ ਮਹਿਲ ਕਮਰ ਨੂੰ ਸਾਰਿਆ ਜਰ ਆਈ ਜੋਬਨ ਹਾਰਿਆ ਜਰ ਆਈ।

0: ਪਹਿਲਾ ਜੇਕਰ ਸੁਤਕ ਮੰਨੀਏ ਸਭ ਤੇ ਸੁਤਕ ਹੋਏ ਗੋਹੇ ਤੇ ਲੱਕੜੀ ਅੰਦਰ ਕੀੜਾ ਹੋ ਜੇਤੇ ਦਾਨੇ ਅਨ ਕਹਿ ਬਾਦ ਨ ਕੋਈ ਪਹਿਲਾ ਪਾਣੀ ਜੀਵ ਹੈ ਜਿਤਰਿਆ ਸਭ ਕੋ ਸੁਤਕ ਕਰ ਰੱਖੀਏ ਸੁਤਕ ਪਾਰ ਨਾਨਕ ਸੂਤ ਕੇ ਬਨਾ ਉਤਰੇ ਗਿਆਨ ਉਤਾਰੇ ਤੋਏ ਮਹੱਲਾ ਪਹਿਲਾ
1: ਮਨ ਕਾ ਸੂਤ ਕੋ ਲਾਭ ਹੈ ਜਿਹੜਾ ਸੂਤ ਕੂੜ ਅੱਖੀ ਸੂਤ ਕੋ ਕਰਾ ਪਰਤਰਾ ਪਰ ਤਨ ਰੂਪ ਸੂਤਕ ਕਨ ਪਾ ਨਾਲ ਪਦਾਰੀ ਖਾਏ ਨਾਨਕ ਹੰਸਾ ਆਦਮੀ ਬੱਦੇ ਜੰਪੁਰ ਗਾਏ ਮਹੱਲਾ ਪਹਿਲਾ
0: ਸਭੋ ਸੂਤਕ ਭਰਮ ਹੈ ਦੂਜਾ ਲੱਗੇ ਜਾਏ ਜਮਣਾ ਮਰਨਾ ਹੁਕਮ ਹੈ ਖਾਣਾ ਪੀਣਾ ਪਿਤਾ ਦਿੱਤਾ ਮੇਰੇ ਨਾਨਕ ਜਿੰਨੀ ਗੁਰਮੁਖ ਬੋਝਿਆ ਤਿੰਨਾ

0: ਬੜੀ ਸਤਿਗੁਰ ਵੱਡਾ ਕਰਸਾ ਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ, ਜਾਂ ਤਿਸ ਭਾਣਾ ਤਾਂ ਮਨ ਵਸਾਈਆਂ, ਪਰ ਹੁਕਮ ਮਸਤਕ ਹੱਥ ਤਰ ਵਿੱਚੋਂ ਮਾਰ ਕੱਢੀਆਂ ਬੁਰੇ ਆਈਆਂ, ਸਹਿਤ ਉੱਠੈ ਨਾਉ ਨਿਤ ਪਾਈਆਂ, ਸਹਿਤ ਉੱਠੈ ਨਾਉ ਨਿਤ ਪਾਈਆਂ,
1: ਗੁਰਸਿੱਖਾਂ ਮਨ

0: ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖਿਓ ਕੋਈ ਨਾ ਪਿਟਿਓ ਜਾਏ। ਸੁੱਚਾ ਹੋ ਕੇ ਜਿਵੇ ਲੱਗਾ ਪਰ ਸਲੋਕ, ਕੁਹਤੀ ਜਾਈ ਸੱਟਿਆ ਕਿਸੇ ਲੱਗਾ ਲੋਕ। ਪਾਣੀ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾ ਕਿਰਤ ਪਵਿੱਤ ਪਾਪੀ ਸਿਓ ਤਨ ਗੱਡਿਆ ਠੁੱਕਾਂ ਪਈਆਂ ਤਿੱਤ ਜਿਤ ਮੁਖ ਨਾ ਉਚਰੇ ਬਿਨ ਨਾ ਵਿਰ ਸਖਾਹੇ। ਨਾਨਕੇ ਮੈਂ ਜਾਣੀਏ ਤਿਤ ਮੁਖ ਤੁੱਕਾ ਪਾਏ ਮਹੱਲਾ ਪਹਿਲਾ।
1: ਪੰਡ ਜੰਮੀਆਂ ਪੰਡ ਨਮੀਆਂ ਪੰਡ ਮੰਗਣ ਵੀ ਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹ ਪੰਡ ਮੋਆ ਪੰਡ ਭਾਲੀਏ ਪੰਡ ਹੋਣਾ ਬੰਦਾ ਸੋ ਕਿਉਂ ਮੰਦਾ ਆਖੀਏ ਜਿਤ ਗੁਣਾ ਰਾਜਾ। ਪੰਡਾ ਹੀ ਪੰਡ ਉਪਜੇ ਪੰਡਾ ਬਾਜ ਨਾ ਕੋਈ ਨਾਨਕ ਪੰਡਾ ਬਾਰਾ ਤੇ ਸੱਚਾ ਸੋ ਜਿਤ ਮੁਖ ਸਦਾ ਸਲਾਈ ਭਾਗਾ ਰਾਤੀ ਚਾ ਨਾਨਕ ਤੇ ਮੁਖ ਜਲਾ।

ਕੀ ਤੱਕੂ ਆਖੇ ਆਪਣਾ ਜਿਸਨਾ ਹੀ ਸੋਚਣ ਕੱਢੀਐ ਕੀਤਾ ਤੂੰ ਆਪਣਾ ਤਹੀ ਲਿਖ ਸੰਡੀਐ ਜਾ ਰਹਿਣਾ ਨਹੀਂ ਐਤ ਜਗ ਤਾਂ ਕਾਇਤ ਬਰ ਬਹੰਡੀਐ ਮੰਦਾ ਕਿਸੇ ਨਾ ਆਖੀਏ ਭੜਕ ਕਰੇ ਹੋ ਬੁਝੀਐ ਮੂਰਖੇ ਨਾਲ ਨਾ ਲੁਜੀਐ ਮੂਰਖੇ ਨਾਲ ਨਾ ਲੁਜੀਐ ਗੁਰਸਿੱਖਾਂ

0: ਮਹੱਲਾ ਪਹਿਲਾ ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸੱਦੀਆ ਫਿੱਕਾ ਫਿੱਕੇ ਸੋਏ ਫਿੱਕਾ ਦੁਰਗ ਸੱਟੀਏ ਮੂੰਹ ਤੁੱਕਾ ਫਿੱਕੇ ਪਾਏ ਫਿੱਕਾ ਮੂਰਖ ਆਖੀਏ ਪਾਣਾ ਲਹਿ ਸਜਾਏ ਮਹੱਲਾ ਪਹਿਲਾ
1: ਅੰਦਰ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਖੈਲ ਅੱਠ ਸੱਤ ਤੀਰਥ ਜੇ ਨਹਾਵੇ ਤੇਰੇ ਨਾਹੀ ਮੈਲ ਜਿਵੇਂ ਤੱਕ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨਾ ਹੋ ਲੱਗਾ ਰੱਬ ਸਾਤੀ ਦੇਖਣੇ ਵਿਚਾਰ ਰੰਗ ਹੱਸੇ ਰੰਗ ਰੋਵੇ ਚੁੱਪ ਪੀ ਕਰ ਜਾਹੇ ਕਲਮੇ ਕਾ ਮੇਲ ਧਰ ਲੇ ਲੇਖਾ ਪੀੜ ਛੁੱਟੇ ਨਾਨਕਾ।